सूरा सो पहचानिए जो लड़े दीन के हेत। दीन जीवन जिसकी सिक्ख्या सानू साडे दिशा निर्देश बाबिया तो मिलती है। असी सारे नेरे चों चान लभण की कोशिश करते हैं। दीवा बले बसंतर चानण नेरे, दीपक विच मस होए कम आए लखीरे। प्रोग्राम का पहला सैगमेंट जिंदगी जीवन दियाँ ओ गल्लां ओ कहानियां। अज दे तीजे सैगमेंट विच असी जिथे आले दुआले दी झात मारांगे, दूजे सैगमेंट दे विच खास विषय ते गल करांगे। पहले सैगमेंट दे विच मैं हुण गल कर रहा वो खास चंगीआं गल्लां नसीहतां जिथों सानू जिंदगी जीवन दी सेध मिलदी है। दीवा बले बसंतर चानण अनेरे, ये सत्रा ये नज़म भाई गुरदास होरां दी है। भाई गुरदास होरां ने बाबे नानक दे उस बाणी नू उस बाणी दी लीह ते अपने काम नू अगे तोरिया। उन्हां दा वेला 1550 तो 1630 तक दा सी। उन्होंने जिथे तीन गुरु साहिबान दा जीवन वेख्या, गुरु अर्जन साहब जी नाल उन्होंने उन्हां तों सिक्ख्या लई कह सकते हैं, उहदे नाल ग्रंथ जोड़ के उन्होंने जिहड़े अपनी कविता जिंदगी जीवन दे ढंग नू गुरबाणी दे लीहां ते पाया। भाई गुरदास होर आप भी शायर सन, 40 दे करीब वारां लिखियां गईयां। आम तौर पर एक वार दियां 20 पौड़ियां होंदियां ने। गुरु ग्रंथ साहब की हजूरी विच भाई गुरदास होरां दियां वारां नू भी ग्रंथ की चाबी आख के वड़ाया जाता है, पढ़िया सुनाया जाता है। दीवा बले बसंतर चानण नेरे, पंजाब दे विच महीना जेठता है, अत की गर्मी है, तो जदों कोई फिर अत ते आया होवे जोबन रुत्ते होवे कट नहीं करता। इधर साढ़े वाले पासे या इदा कह लवो कि पलेंटी वैली दी खूबसूरत वादियों में जिथे तुसी ये प्रोग्राम सुनते हो। वैसे तो अजकल असी पूरे जग दे विच कितों भी कोई भी गल सुन सकते हैं। ये प्रोग्राम लाइव 88.6 दे विच तुसी सुन सकते हो। उस तो बाद pvfm.org.au ते पॉडकास्ट ऑन डिमांड मंगलवार समा सारनी बिकी सेखों के ना हेठ टॉक्स इन टॉक गल्लां चो गल दे विच तुसी ये प्रोग्राम दिया पुरानी रिकॉर्डिंग भी सुन सकते जे। कुदरत दी अग तो बलिया एक दीवा, अग जदों के पंजाब विच इस वेले चारे पासे अत दी गर्मी दी दुहारे। मौसमी विभाग वाले तो यह कहिंदे ने कि इस वारी सोका पवेगा, गर्मी दब के पवेगी, तो जिथे दीवा एक चानण दा प्रतीक है उत्थे साडे शायरां अदीबां ने बहुत अदब दे नाल इस नमाणी जिंद नू जिस हनेरे विच चानण कीता उहदी मिसाल रूपी गल्लां सानू समझाउण दी गल कीती है। दीवा बले बसंतर चानण नेरे, कुदरत दी कह लो लो राहों वांग साडा जीवन अगे तुरदा है। दीपक विच मस होए कम आए लखेरे, वेखो ना दीवे दी उस लाट चों ही कालख बनदी है, ते ओ कालख साडे लिखत अखरां ते लिखण दे काम आउंदी है। साडी बोली साडी लिखत सानू इस कुदरत विच बाकियां नालों लखेड़दी है। असी अपनी सोझी अनुसार बोली बनाई, उस कालख दे अखरां तों साडा वजूद बनिया, तो उस वजूद का फिर जल थल स्वाह होना समझो कालख है जिहड़ी चानण करन दे काम विच लगी है। दीवे दी लोद थले नेरा है, नेरे दे थले कालख है, वह कालख साडे अखर बन के साडे मनां नूं चानण करन दी गल आउंदी है। कज्जल होवे कामनी संग भले भलेरे, फिर दुआला इकट्ठा हो के जम्मिया धूआं कज्जल हो गया। कज्जल वो नाजुक अखियां विच पिया जिथे इन्हां अखियां दे विच वो दवा दारू दा काम करता है, उन्हां अखियां दी सुंदरता नूं वधाउण दा काम करता है। तो फिर ये अखियां चंगे साथ लभ ले, मसावणी हर जस लिखे दफ्तर अगलेरे। मैं जिवें प्रोग्राम दे शुरू च दस्या सी कि गुरदास होरां दा समां
1550 ਤੋਂ 1630 ਤੱਕ ਦਾ ਹੈ ਅਤੇ ਲਫਜ਼ ਦਫ਼ਤਰ ਜੇ ਉਹਨਾਂ ਦੀ ਇਸ ਨਜ਼ਮ ਵਿੱਚ ਹੈ ਤਾਂ ਤੁਸੀਂ ਸੋਚ ਸਕਦੇ ਹੋ ਵੀ ਦਫ਼ਤਰ ਸਾਡੀ ਵਿਰਾਸਤ ਵਿੱਚੋਂ ਨਿਕਲਿਆ ਹੈ। ਹੁਣ ਅੱਜ ਕੱਲ੍ਹ ਦੇ ਦਫ਼ਤਰਾਂ ਵਾਂਗ ਨਹੀਂ ਕਿ ਜਿੱਥੇ ਅਸੀਂ ਬੇਹਿਸਾਬ ਰਜਿਸਟਰ ਕਾਲੇ ਕਰ ਲਈਏ, ਕਾਗਜ਼ ਕਾਲੇ ਕਰ ਲਈਏ ਜੋ ਕਿ ਕਦੀ ਮੁੱਕਣੇ ਨਹੀਂ। ਹੁਣ ਇਹ ਨਾ ਆਖਿਓ ਕਿ ਅਸੀਂ ਹੁਣ ਰਜਿਸਟਰ ਵੀ ਕਾਲੇ ਨਹੀਂ ਕਰਦੇ, ਅਸੀਂ ਤਾਂ ਹੁਣ ਅਜੋਕੀ ਡਿਜੀਟਲ ਦੁਨੀਆ ਵਿੱਚ ਆ ਗਏ, ਅਸੀਂ ਕੰਪਿਊਟਰ ਵਿੱਚ ਕੰਮ ਕਰਦੇ ਹਾਂ। ਪਰ ਗੱਲ ਤਾਂ ਸਾਡੇ ਅੰਦਰਲੀ ਇਹੀ ਹੈ ਨਾ ਕਿ ਅਸੀਂ ਜੀਵਨ ਨੂੰ ਕਿੱਧਰ ਲੈ ਕੇ ਜਾਣਾ ਅਤੇ ਉਸ ਜੀਵਨ ਵਿੱਚੋਂ ਸਾਨੂੰ ਕੀ ਨਾਮ ਮਿਲਦਾ ਹੈ। ਭਾਈ ਗੁਰਦਾਸ ਹੋਰਾਂ ਦਾ ਇਹ ਅੰਦਰਲਾ ਚਾਨਣ ਦਾ ਗੱਲ ਇਸ ਕਰਕੇ ਮੈਂ ਕਰ ਰਿਹਾ ਕਿ ਜਦੋਂ ਮਹੀਨਾ ਜੂਨ ਦਾ ਆਉਂਦਾ ਹੈ ਤਾਂ ਸਾਡੇ ਹਿਰਦਿਆਂ ਦੇ ਅੰਦਰ ਵਿਰਲਾਪ ਵੀ ਹੁੰਦਾ ਹੈ, ਸਾਡੇ ਹਿਰਦਿਆਂ ਦੇ ਅੰਦਰ ਅਫਸੋਸ ਵੀ ਹੁੰਦਾ ਹੈ, ਗੁੱਸਾ ਵੀ ਹੁੰਦਾ ਹੈ ਅਤੇ ਸਾਨੂੰ ਆਪਣੇ ਸ਼ਹੀਦਾਂ 'ਤੇ ਮਾਣ ਵੀ ਹੁੰਦਾ ਹੈ। ਸ਼ਹਾਦਤ ਦਾ ਸੰਕਲਪ ਵੱਖ ਵੱਖ ਧਰਮਾਂ, ਵੱਖ ਵੱਖ ਵਕਤਾਂ, ਵੱਖ ਵੱਖ ਭਾਈਚਾਰੇ ਵਿੱਚ ਵੱਖ ਵੱਖ ਹੋ ਸਕਦਾ ਹੈ, ਪਰ ਸਿੱਖੀ ਦੇ ਵਿੱਚ ਸ਼ਹਾਦਤ ਦਾ ਸੰਕਲਪ ਚੜ੍ਹਦੀ ਕਲਾ ਦੇ ਪ੍ਰਤੀਕ 'ਚ ਵੇਖਿਆ ਜਾਂਦਾ ਰਿਹਾ ਹੈ। ਸ਼ਹਾਦਤ ਇੱਕ ਖਾਸ ਮਕਸਦ, ਗੁਰੂ ਦੀ ਸੋਚ 'ਤੇ ਪਹਿਰਾ ਦੇਣਾ, ਸਰਬੱਤ ਦੇ ਭਲਾਈ, ਲੁਕਾਈ ਅਤੇ ਆਪਣੀ ਹੋਂਦ ਨੂੰ ਸਿਰ ਉੱਚਾ ਜਿਉਣ ਕਰਕੇ ਨਾਮ ਨੂੰ ਦਿੱਤੀ ਜਾਂਦੀ ਰਹੀ ਹੈ। ਸ਼ਹਾਦਤਾਂ ਦੇ ਕਾਰਨ ਕਈ ਵੀ ਹੋ ਸਕਦੇ ਨੇ। ਸ਼ਹੀਦਾਂ ਨੂੰ ਕਿਸੇ ਪੈਮਾਇਸ਼ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਸ਼ਹੀਦਾਂ ਨੂੰ ਉਹਨਾਂ ਦੇ ਸੰਕਲਪ, ਉਹਨਾਂ ਦੇ ਸਿਧਾਂਤ, ਉਹਨਾਂ ਸਿਧਾਂਤਾਂ 'ਤੇ ਪਹਿਰਾ ਦੇਣਾ ਅਤੇ ਉਸ ਪਹਿਰੇ ਦੀ, ਉਸ ਸਿਧਾਂਤਾਂ ਦੇ, ਉਹ ਅਸੂਲਾਂ ਦੀ ਰਾਖੀ ਕਰਦੇ ਹੋਏ ਦੁਨਿਆਵੀ ਮੋਹ ਮਾਇਆ ਦੇ ਜਾਲ ਨੂੰ ਤੋੜ ਕੇ ਇੱਕ ਵੱਖਰੇ ਜਾਮੇ ਦੀ ਇਸ ਜੀਵਨ ਨੂੰ ਨਿਰਵਾਹ ਕਰ ਦੇਣ ਦੇ ਨਾਲ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਸਾਡੀ ਹੋਣੀ, ਸਾਡੀ ਤਾਕਤ, ਸਾਡੀ ਜੀਵਨ, ਸਾਡੇ ਆਪ, ਇਹ ਸਭ ਨਾਲ ਬਣਿਆ ਹੈ। ਤਾਕਤ ਦਾ ਨਸ਼ਾ ਹੁੰਦਾ ਹੈ। ਜੇ ਤੁਸੀਂ ਕਿਸੇ ਉੱਚੇ ਅਹੁਦੇ 'ਤੇ ਆਦਮੀ ਦੇ ਬੈਠੇ ਵੱਲ ਵੇਖੋ, ਕੋਈ ਆਦਮੀ ਜਾਂ ਔਰਤ ਕੋਈ ਵੀ ਹੋ ਸਕਦਾ ਹੈ, ਉਸਦੇ ਚਿਹਰੇ ਦੇ ਹਾਵ ਪਾਓ, ਉਸਦੀਆਂ ਅੱਖਾਂ ਇਸ ਗੱਲ ਦੀ ਗਵਾਹੀ ਦੇਣਗੀਆਂ ਕਿ ਉਸ ਦੇ ਅੰਦਰਲਾ ਇਨਸਾਨ ਤਾਕਤ ਅਤੇ ਹਉਮੈ ਨਾਲ ਕਿੱਦਾਂ ਭਰਿਆ ਬੈਠਾ ਹੈ। ਕੋਈ ਵੀ ਅਜਿਹਾ ਸ਼ਖਸ ਕਿਸੇ ਨੂੰ ਜਾਂ ਆਵਾਮ ਨੂੰ ਜਾਂ ਆਮ ਲੋਕਾਂ ਨੂੰ ਜਾਂ ਸੰਗਤਾਂ ਨੂੰ ਇੱਦਾਂ ਵੇਖਦਾ ਹੈ ਜਿਵੇਂ ਉਹਨਾਂ ਦੀ ਹੋਂਦ ਨਾ ਹੋਵੇ। ਆਦਮੀ ਦੀ ਅਸਲੀਅਤ ਦੇਖਣੀ ਹੋਵੇ ਤਾਂ ਕਹਿੰਦੇ ਨੇ ਉਹਦੇ ਹੱਥ ਵਿੱਚ ਤਾਕਤ ਦੇ ਦਿਓ, ਕੋਈ ਮਾਮੂਲੀ ਜਿਹਾ ਅਹੁਦਾ ਦੇ ਦਿਓ, ਫਿਰ ਉਹ ਦੂਜਿਆਂ ਨਾਲ ਕਿਵੇਂ ਦੇਖਦਾ ਹੈ, ਉਸ ਦੀ ਸ਼ਖਸੀਅਤ ਦਾ ਅੰਦਰਲਾ ਰੰਗ ਤੁਹਾਡੇ ਸਾਹਮਣੇ ਆ ਜਾਵੇਗਾ। ਅਸੀਂ

ਇੱਥੇ ਪਰਦੇਸੀ ਹੋਏ ਬੈਠੇ ਹਾਂ, ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਤੇ ਅੱਜ ਤੋਂ 4 ਦਹਾਕੇ ਪਹਿਲਾਂ 42-43 ਸਾਲ ਪਹਿਲਾਂ ਸੰਨ 1984 ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਉਸ ਉਹਨਾਂ ਆਵਾਮ ਲੋਕਾਂ ਦੇ ਨਾਲ ਜੋ ਕੁਛ ਹੋਇਆ, ਸਿੱਖਾਂ ਦੇ ਨਾਲ ਜੋ ਕੁਛ ਹੋਇਆ, ਉਸ ਨੂੰ ਯਾਦ ਕਰਕੇ ਅੱਜ ਵੀ ਸਾਡੇ ਹਿਰਦੇ ਵਲੂੰਦਰੇ ਜਾਂਦੇ ਨੇ। ਅਨੇਕਾਂ ਕਾਰਨ ਰਹੇ ਹੋਣਗੇ ਇਹਨਾਂ ਸ਼ਹਾਦਤਾਂ ਦੇ, ਅਨੇਕਾਂ ਕਾਰਨ ਰਹੇ ਹੋਣਗੇ ਇਹਨਾਂ ਮੁੱਦਿਆਂ 'ਤੇ ਗੱਲ ਕਰਨ ਦੇ ਲਈ, ਇਹਨਾਂ ਦੇ ਕਾਰਨ ਲੱਭਣ ਦੇ ਲਈ, ਪਿੱਛੇ ਮੁੜ ਕੇ ਵੇਖਣ ਦੇ ਲਈ। ਪਰ ਫਿਰ ਵੀ ਜਿੱਥੇ ਮਨੁੱਖਤਾ ਦਾ ਘਾਣ ਹੋਇਆ, ਉੱਥੇ ਸਿੱਖਾਂ ਦੀ ਘੱਟ ਗਿਣਤੀ ਨੂੰ ਇਸ ਧਰਤੀ ਤੋਂ ਨਾਮੋ ਨਿਸ਼ਾਨ ਮਿਟਾਉਣ ਦੀਆਂ ਜਦੋਂ ਜਾਇਦਾਂ ਵੀ ਪ੍ਰਾਪਤ ਹੁੰਦੀਆਂ ਨਜ਼ਰ ਆਈਆਂ। ਹਕੂਮਤਾਂ ਤਾਕਤ ਦੇ ਨਸ਼ੇ ਵਿੱਚ ਕੀ ਕੁਝ ਕਰਦੀਆਂ ਨੇ, ਇਸ ਦੀ ਮਿਸਾਲ ਸਾਡੇ ਸਾਹਮਣੇ ਹੈ। ਅਜੋਕੇ ਯੁੱਗ ਵਿੱਚ ਜੇ ਅਸੀਂ ਵੇਖੀਏ ਤਾਂ ਤਾਕਤ ਦਾ ਨਸ਼ਾ ਪੈਸੇ ਵਿੱਚ ਹੁੰਦਾ ਹੈ। ਪੈਸਾ, ਗੱਲ ਅਸੀਂ ਆਸਟ੍ਰੇਲੀਆ 'ਚ ਕਰ ਰਹੇ ਹਾਂ, ਆਸਟ੍ਰੇਲੀਆ 'ਚ ਇੱਥੋਂ ਦੇ ਪ੍ਰਣਾਲੀ ਸਿਸਟਮ ਵਿੱਚ ਜਦੋਂ ਅਸੀਂ ਹਰ ਕੰਮ 'ਤੇ ਪੈਸਾ ਲੱਗਾ ਵੇਖਦੇ ਹਾਂ, ਪੈਸੇ ਦੀ ਦੌੜ ਵਿੱਚ ਅਸੀਂ ਆਪਣੇ ਮੂਲ ਜ਼ਿੰਦਗੀ ਦਾ ਮਕਸਦ ਲੱਭਦੇ ਫਿਰਦੇ, ਗੁਆਚਦੇ, ਭਾਲਦੇ, ਇੱਧਰ ਉੱਧਰ ਟੱਕਰਾਂ ਮਾਰਦੇ ਹਾਂ। ਜ਼ਿੰਦਗੀ ਦੇ ਪਥ ਵਿੱਚ ਅੰਤਲੇ ਪਲਾਅ ਨੇੜੇ ਪਹੁੰਚ ਕੇ ਪਿੱਛੇ ਮੁੜ ਕੇ ਵੇਖਦੇ ਹਾਂ ਅਸੀਂ ਕੀ ਖੱਟਿਆ, ਕੀ ਗਵਾਇਆ। ਪ੍ਰੋਗਰਾਮ ਦੇ ਇਸ ਸੈਗਮੈਂਟ ਦਾ ਮਤਲਬ ਇਹੀ ਹੈ, ਆਓ ਅੱਖਾਂ ਬੰਦ ਕਰਕੇ ਅੰਤਰ ਝਾਤ ਮਾਰੀਏ, ਅਸੀਂ ਕੀ ਖੱਟਿਆ, ਕੀ ਗਵਾਇਆ, ਕਿੱਧਰ ਨੂੰ ਜਾ ਰਹੇ ਹਾਂ। ਅਤੇ ਜੇ ਨਹੀਂ ਤਾਂ ਸਾਈਂ ਬੁੱਲੇ ਸ਼ਾਹ ਕੀ ਕਹਿੰਦਾ ਹੈ, ਇਸ ਗੀਤ ਨਾਲ ਵੀ ਸੁਣਿਓ।

ਬੁੱਲਾ ਕੀ ਜਾਣਾ ਮੈਂ ਕੌਣ, ਆਪਣੇ ਆਪ ਨੂੰ ਗਵਾਉਣਾ ਆਪਣੇ ਆਪ ਨੂੰ ਪਾਉਣਾ ਹੈ। ਜੇ ਬਹੁਤ ਸਾਰੇ ਸਾਡੇ ਲਿਖਾਰੀ ਸੱਜਣ ਆਪਣੀ ਸਿਫਤ ਸਲਾਹ ਛੱਡ ਕੇ, ਮੈਂ ਛੱਡ ਕੇ ਕੁਦਰਤ ਦੀ ਬਣਾਈ ਹੋਈ ਹਸਤੀ ਰਹਿ ਜਾਣ, ਉਸ ਸੰਬੰਧੀ ਲਿਖਣ, ਤਾਂ ਲਿਖਾਰੀ ਆਪਾਂ ਛੱਡ ਕੇ ਉਸ ਚਾਨਣ ਮਨਾਰੇ ਵੱਲ ਚੱਲ ਜਾਣਗੇ ਜਿਸ ਦੀ ਗੱਲ ਅਸੀਂ ਕਰਦੇ ਹਾਂ। ਉਹ ਚਾਨਣ ਮਨਾਰਾ ਜੋ ਤਾਕਤ ਦੇ ਨਸ਼ੇ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤੀ ਵਾਰੀ ਹਕੂਮਤਾਂ ਹਾਕਮ ਅਕਸਰ ਭੁੱਲ ਜਾਂਦਾ ਹੈ। ਭਾਵੇਂ ਕਿ ਪੰਜਾਬ ਵਿੱਚ ਜੇਠ ਦਾ ਮਹੀਨਾ ਗਰਮ ਮਹੀਨਾ ਹੈ, ਗਰਮੀ ਪੂਰੇ ਜੋਬਨ 'ਤੇ ਹੈ, ਸਾਡੇ ਵਾਲੇ ਪਾਸੇ ਇੱਧਰ ਪਿਛਲੇ ਕਈ ਦਿਨਾਂ ਤੋਂ ਸੂਰਜ ਅੱਖ ਮਟੋਲੇ ਕਰ ਰਿਹਾ, ਜ਼ਿਆਦਾ ਬੱਦਲ ਵਈ ਰਹੀ, ਠੰਡ ਵਾਧੂ ਹੈ, ਭਾਵੇਂ ਕਿ ਟੈਂਪਰੇਚਰ 10-12 ਡਿਗਰੀ ਹੋਏਗਾ। ਮਿਲ ਪਾਰਕ ਜਿੱਥੇ ਮੇਰਾ ਰੇਡੀਓ ਸਟੇਸ਼ਨ ਹੈ ਉਹਦੇ ਆਲੇ ਦੁਆਲੇ ਵੀ 10-15 ਡਿਗਰੀ ਹੈ, ਪਰ ਠੰਡੀ ਵਾ ਠੰਡ ਦੇ ਚੱਲਦਿਆਂ ਹੋਇਆਂ ਇਹ ਟੈਂਪਰੇਚਰ ਸਾਨੂੰ ਕਈ ਗੁਣਾ ਵੱਧ ਲੱਗਦਾ ਹੈ। ਕਨਹਰ ਬੂੰਦ ਸਹਾਵਣੀ, ਨੀਵੀ ਹੋਏ ਅਕਸ ਆਵੇ, ਆਪ ਗਵਾਏ ਸਮੁੰਦ ਵੇਖ ਸਿੱਪੇ ਦੇ ਮੂੰਹ ਵਿੱਚ ਸਮਾਵੇ। ਬੱਦਲਾਂ ਨੂੰ ਜਦੋਂ ਤੁਸੀਂ ਕਿਤੇ ਘਰ ਬਾਹਰ ਨਿਕਲਦਿਆਂ ਫੁੱਟਪਾਥ 'ਤੇ ਤੁਰਦਿਆਂ ਆਲੇ ਦੁਆਲੇ ਇਸ ਕੁਦਰਤ ਨੂੰ ਵਹਿੰਦਿਆਂ, ਖਾਸ ਤੌਰ 'ਤੇ ਜੇ ਸਾਡੇ ਕੋਲੋਂ ਇਹ ਜਮੂਰਾ ਫੋਨ ਨਾ ਹੋਵੇ, ਤੁਸੀਂ ਬੱਦਲਾਂ ਮੀਂਹ ਦੀ ਕਣੀ ਤੋਂ ਨਾ ਬੇਪਰਵਾਹ ਹੁੰਦਿਆਂ ਗਰਮ ਕੱਪੜੇ ਪਾ ਕੇ ਤੁਰਦਿਆਂ ਛਤਰੀ ਲੈ ਕੇ ਕਿਤੇ ਤੁਰੇ ਜਾਂਦੇ ਵੇਖੋ, ਅਤੇ ਭਾਈ ਗੁਰਦਾਸ ਹੋਰਾਂ ਦਾ ਖਿਆਲ ਬਦੋ ਬਦੀ ਤੁਹਾਡੇ ਮੂਹਰੇ ਆ ਜਾਂਦਾ ਹੈ। ਪਤਾ ਨਹੀਂ ਕੀ ਖਿਆਲ ਹੈ ਕਿ ਇਹ ਨਜ਼ਮ ਪੜ੍ਹਦਿਆਂ ਮੈਨੂੰ ਬਹੁਤ ਪਸੰਦ, ਕਈ ਸਾਲ ਮੈਂ ਇਹਦੇ ਬਾਰੇ ਸੋਚਦਾ ਰਿਹਾ। ਜਿਵੇਂ ਮੈਂ ਪਹਿਲਾਂ ਦੀਵੇ ਦੀ ਕਹਾਣੀ ਦੀ ਗੱਲ ਕੀਤੀ ਸੀ, ਭਾਈ ਗੁਰਦਾਸ ਹੁਣ ਇੱਥੇ ਛੋਟੀ ਜਿਹੀ ਬੂੰਦ ਦੀ ਗੱਲ ਕਰਦੇ ਆ, ਅਤੇ ਸ਼ਾਇਦ ਤੁਹਾਨੂੰ ਪਤਾ ਹੈ ਕਿ ਜਿਹੜਾ ਡੂੰਘੇ ਸਾਗਰਾਂ ਦੇ ਵਿੱਚ ਮੋਤੀ ਬਣਦਾ ਹੈ ਉਹ ਇਸ ਬੂੰਦ ਤੋਂ ਹੀ ਬਣਦਾ ਹੈ। ਉਹ ਨਿੱਕੀ ਜਿਹੀ ਬੂੰਦ ਜਿਹੜੀ ਨੀਵੇਂ ਹੋ ਹੋ ਤੁਰਦੀ ਬੱਦਲਾਂ ਦੀ ਰਗੜ ਤੋਂ ਬਚ ਕੇ ਥੱਲੇ ਉਤਰਦੀ ਹੈ। ਖੋਰੇ ਇਹ ਜੀਵਨ ਦਾ ਮੁੱਢ ਬਣਦੀ ਹੈ ਕਿ ਆਪਣਾ ਜੀਵਨ ਆਪਣੇ ਸਾਥੀ ਨੂੰ ਛੱਡ ਕੇ ਨਵੇਂ ਪਾਸੇ ਆਕਾਸ਼ ਤੋਂ ਜ਼ਮੀਨ ਵੱਲ ਦੀ ਸਫ਼ਰ ਨੂੰ ਕਰਦੀ ਹੈ, ਉਚਾਈ ਤੋਂ ਹਨੇਰੇ ਵੱਲ ਜਾਂਦੀ ਹੈ, ਉਸ ਸੁਹਾਵਣੇ ਬੱਦਲਾਂ ਦੀ ਵਾਟ ਲੰਬੀ ਹੈ, ਅੱਗੇ ਵੱਡੇ ਸਮੁੰਦਰ ਦੇ ਵਿੱਚ ਜਾ ਸਮਾਉਂਦੀ ਹੈ। ਜਾਂ ਇੱਦਾਂ ਕਹਿ ਲਵੋ ਕਿ ਸਮੁੰਦਰ ਵੇਖ ਕੇ ਆਪਾ ਭੁੱਲ ਜਾਂਦੀ ਹੈ, ਉਹ ਸਮੁੰਦਰ ਦੇ ਪਾਣੀ ਨੂੰ ਹੀ ਆਪਣੀ ਹੋਂਦ ਵੇਖਦੀ ਹੈ, ਸਮੁੰਦਰ ਨਾਲ ਰਲ ਮਿਲ ਘੁੰਮ ਘੁਲ ਕੇ ਇੱਕ ਹੋ ਜਾਂਦੀ ਹੈ ਆਪਣੀ ਮਰਜ਼ੀ ਨਾਲ, ਉਸ ਕਾਇਨਾਤ ਨਾਲ। ਉਸ ਬੂੰਦ ਨੂੰ ਆਪਣੀ ਹਸਤੀ ਗਵਾਉਣ ਦਾ ਵੀ ਕੋਈ ਝਾਕਾ ਨਹੀਂ, ਕਿਉਂਕਿ ਹੁਣ ਉਸ ਕੋਲ ਪੂਰਾ ਸਮੁੰਦਰ।

ਰੇ ਪੂਰਾ ਜਾਗੇ। ਫਿਰ ਕਹਾਣੀ ਅੱਗੇ ਚੱਲਦੀ ਹੈ। ਕੋਈ ਸਿੱਪ ਜਿਹੜੇ ਡੂੰਘੇ ਸਾਗਰਾਂ 'ਚ ਇੱਕ ਸਿੱਪੀ ਕਿਵੇਂ ਬਣਦੀ ਹੈ ਉਸ ਨੂੰ ਇਹ ਭਾਈ ਗੁਰਦਾਸ ਹੋਰੀ ਲਿਖ

ਉਹ ਸਿੱਪ ਉਸਨੂੰ ਆਪਣੇ ਵਿੱਚ ਸਮੇਟ ਕੇ ਆਪਣੇ ਕੁੱਖ ਵਿੱਚ ਰੱਖ ਲੈਂਦੀ ਹੈ ਅਤੇ ਫਿਰ ਉਹ ਸਿੱਪ ਉਸਨੂੰ ਲੈ ਕੇ ਡੂੰਘੇ ਸਾਗਰਾਂ ਦੇ ਵਿੱਚ ਥੱਲੇ ਚਲੀ ਜਾਂਦੀ ਹੈ। ਉਸ ਪਤਾਲ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਵੀ ਡੂੰਘੇ ਸਾਗਰਾਂ 'ਚ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿੱਥੇ ਬੰਦੇ ਦੀ ਪਹੁੰਚ ਅਜੇ ਤੱਕ ਨਹੀਂ ਪਹੁੰਚੀ। ਉਸ ਹਨੇਰੀ ਕਾਲਖ ਵਿੱਚ ਵੀ ਇੱਕ ਬੂੰਦ ਕਿੰਨਾ ਚਿਰ ਪਈ ਰਹੀ, ਉੱਥੇ ਕੀ ਵਰਤੀ, ਇਸ ਦਾ ਕੋਈ ਪਤਾ ਨਹੀਂ। ਬਸ ਹੁਣ ਉੱਥੋਂ ਇਸ ਨਿਕਲਣਾ ਕਿਵੇਂ ਹੈ ਇਹ ਵੀ ਪਤਾ ਨਹੀਂ। ਬਸ ਉਸ ਕੁਦਰਤ ਦੀ ਜੁਗਤ ਬਣਦੀ ਹੈ, ਕੋਈ ਮਰਜੀਵੜਾ ਅੱਗੇ ਆਉਂਦਾ ਹੈ, ਆਪਣਾ ਸਾਹ ਡੱਕ ਕੇ ਆਪਣੀ ਜਾਨ ਖੇਡ ਕੇ ਮੱਲ ਮਾਰ ਕੇ ਡੂੰਘੇ ਪਤਾਲਾਂ ਵਿੱਚ ਡਾਈ ਮਾਰਦਾ ਹੈ, ਥੱਲੇ ਜਾਂਦਾ ਹੈ, ਬਸ ਸਿੱਪੀ ਕੱਢ ਲਿਆਉਂਦਾ ਹੈ। ਬਸ ਇਸ ਸਿੱਪੀ ਦੇ ਉੱਤੇ ਉਹ ਆਪਣਾ ਕਬਜ਼ਾ ਵੀ ਨਹੀਂ ਕਰਦਾ। ਇਹ ਸਿੱਪੀ ਜੋ ਹਮੇਸ਼ਾ ਦੂਜਿਆਂ ਦੀ ਖਿਦਮਤ 'ਚ ਲੱਗੀ ਸੀ, ਕਹਿੰਦੇ ਨੇ ਕਿ ਸਿੱਪੀ ਦੇ ਆਲੇ ਦੁਆਲੇ ਅੱਗ ਹੁੰਦੀ ਹੈ, ਉਹਦੇ ਅੱਗ ਦੇ ਅੰਦਰ ਪਈ ਬੂੰਦ ਤੜਪਦੀ ਤੜਪਦੀ ਇਕੱਠੀ ਹੋ ਕੇ, ਸ਼ਾਇਦ ਇੱਦਾਂ ਕਹਿ ਲਏ ਵੀ ਸਾਂਝੇ ਭਲੇ ਕੰਮ ਕੀਤੇ। ਸਿੱਪੀ ਦੇ ਉੱਤੇ ਪੱਥਰ ਵੱਜਦਾ ਹੈ, ਉਸ ਪੱਥਰ ਨਾਲ ਸਿੱਪੀ ਦਾ ਆਪਣਾ ਕੰਮ ਤਾਂ ਮੁੱਕ ਜਾਂਦਾ ਪਰ ਉਹਦੇ ਅੰਦਰੋਂ ਇੱਕ ਮੋਤੀ ਨਿਕਲਦਾ ਹੈ। ਜੀ ਹਾਂ, ਸਿੱਪੀ ਦਾ ਖੋਲ ਉਸ ਬੂੰਦ ਨੂੰ ਬਚਾ ਕੇ ਰੱਖਦਾ ਹੈ, ਅੰਦਰੋਂ ਮੋਤੀ ਨਿਕਲਦਾ ਹੈ। ਉਹ ਬੂੰਦ ਜੋ ਬੱਦਲਾਂ ਤੋਂ ਤੁਰ ਕੇ ਆਪਣਾ ਜੀਵਨ ਬਣਾਉਂਦੀ ਹੈ, ਉਹ ਬੂੰਦ ਸੁਨਹਿਰਾ ਮੋਤੀ ਬਣ ਜਾਂਦੀ ਹੈ। ਕਨਹਰ ਬੂੰਦ ਸਹਾਵਣੀ, ਨੀਵੀਂ ਹੋਏ ਅਗਾਸ ਆਵੇ, ਆਪ ਗਵਾਏ ਸਮੁੰਦ ਵੇਖ, ਸਿੱਪ ਦੇ ਮੂੰਹ ਵਿੱਚ ਸਮਾਵੇ। ਅਜਬ ਕੇੜੇ, ਅਜਬ ਦੁਨੀਆ, ਅਜਬ ਜੀਵਨ ਦੀ ਲੀਲਾ ਹੈ। ਸਾਡਾ ਸੂਫੀ ਮਤ ਜੀਵਨ ਦੇ ਹਰ ਰਾਹ ਦੇ ਵਿੱਚ ਅਗਲਾ ਜੀਵਨ, ਅਗਲੇ ਜ਼ਿੰਦਗੀ ਹੋਣ ਦੀ ਗੱਲ ਕਰਦਾ ਹੈ। ਉਸ ਜੀਵਨ ਦੇ ਰੂਪੀ ਜੀਵਨ ਨੂੰ ਸਮਝਣ ਦੇ ਲਈ, ਉਸ ਰੌਸ਼ਨੀ ਨੂੰ ਸਮਝਣ ਦੇ ਲਈ ਸਾਨੂੰ ਆਪਣੇ ਆਲੇ ਦੁਆਲੇ ਤੋਂ ਟੁੱਟ ਕੇ ਇਸ ਕੁਦਰਤ ਦੀਆਂ ਵਾਦੀਆਂ ਦੇ ਵਿੱਚ ਖੜਨ ਨੂੰ ਜੀ ਕਰਦਾ ਹੈ। ਤੁਸੀਂ ਬਾਹਰ ਸੜਕ 'ਤੇ ਨਿਕਲ ਕੇ ਵੇਖਿਓ, ਹੁਣ ਕਿਤੇ ਕਿਤੇ ਦਰਖਤਾਂ ਦੇ ਟੁੱਟੇ ਹੋਏ ਪੱਤੇ ਤੁਹਾਡੇ ਫੁੱਟਪਾਥ, ਘਰਾਂ ਦੇ ਲੌਨ, ਕਾਰਾਂ ਦੀ ਪਾਰਕਿੰਗ, ਕਾਰਾਂ ਦੇ ਉੱਤੇ ਖੜ੍ਹੇ ਪਏ ਦਿਸਦੇ ਨੇ। ਪੱਤਿਆਂ ਦੇ ਸੁੱਕੇ ਹੋਣ ਦੇ ਰੰਗਾਂ ਦੇ ਵਿੱਚ ਵੀ ਇੱਕ ਖੂਬਸੂਰਤੀ ਹੈ। ਉਹ ਟੁੱਟੇ ਹੋਏ ਪੱਤਿਆਂ ਦੇ ਵਿੱਚ ਵੀ ਅਜੋਕੇ ਮੌਸਮ ਦਾ ਬਦਲਦਾ ਹਾਲ ਹੈ। ਅਸੀਂ ਪੱਤਿਆਂ ਦੇ ਡਿੱਗਣ ਤੋਂ ਹੀ ਉਹਨਾਂ ਦਾ ਮੌਸਮ ਦਾ ਹਾਲ ਵੇਖ ਲੈਂਦੇ ਹਾਂ। ਉਹ ਪੱਤੇ ਡਿੱਗ ਕੇ ਮੀਂਹ ਦੀ ਕਣੀ ਨਾਲ ਵੱਗ ਕੇ ਹਵਾ ਨਾਲ ਉੱਡ ਕੇ ਮੁੜ ਕੇ ਸਾਡੇ ਨਾਲੀਆਂ, ਡਰੇਨਾਂ, ਪਾਈਪਾਂ ਰਾਹੀਂ ਹੁੰਦੇ ਹੋਏ ਦੂਰ ਦੁਰਾਡੇ ਸਾਡੇ ਛੱਪੜਾਂ 'ਚ ਪਹੁੰਚ ਜਾਂਦੇ ਨੇ, ਜਿੱਥੇ ਕਿਤੇ ਉਹ ਬਤਕਾਂ ਜਿਹੜੀਆਂ ਨੇ ਉਹਨਾਂ ਨੂੰ ਖਾ ਲੈਂਦੀਆਂ ਨੇ। ਜੀਵਨ ਦਾ ਉਹ ਪਥ ਤੈਅ ਕਰਦਾ ਹਰ ਰੰਗ, ਹਰ ਜੀਵਨ, ਹਰ ਰੂਪ ਵਿੱਚ ਸੰਸਾਰ ਛੱਡ ਕੇ ਕਿਸੇ ਨਾਲ ਸਾਂਝ ਪਾਉਂਦਾ ਨਜ਼ਰ ਆਉਂਦਾ ਹੈ। ਜੀਵਨ ਦਾ ਇਹ ਤੁਰਨਾ, ਇਹ ਟੋਰਾ ਬੂੰਦ ਬੂੰਦ ਕਰਕੇ ਮੋਤੀ ਬਣਿਆ, ਇਹੀ ਸਾਡੀ ਸਾਂਝ ਹੈ। ਇਹੀ ਸਾਂਝ, ਇਹੀ ਕੁਦਰਤ ਨੇ ਰਲ ਬਣਾ ਕੇ ਮਹੀਨੇ ਜੇਠ ਦੇ ਵਿੱਚ ਅਸੀਂ ਉਹਨਾਂ ਸਾਂਝਾਂ, ਪਿਆਰ, ਮੁਹੱਬਤ ਨੂੰ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਯਾਦ ਕਰਦੇ ਹਾਂ, ਤੁਹਾਡੇ ਨਾਲ ਸਾਂਝਾ ਪਾਉਂਦੇ ਹਾਂ। ਗੱਲਾਂ 'ਚੋਂ ਗੱਲ, ਵਿੱਕੀ ਸਿੰਘ। ਜਿੱਥੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਗੀਤ ਸੰਗੀਤ ਵੀ ਕਰਦੇ ਹਾਂ, ਉੱਥੇ ਸਾਡੇ ਸੱਭਿਆਚਾਰ ਵਿੱਚ ਉੱਠੇ ਹੋਏ ਵਾਵਰੋਲਿਆਂ ਨੂੰ ਵੀ ਸਾਂਝਾ ਪਾਉਣ ਦੀ ਗੱਲ ਕਰਦੇ ਹਾਂ। ਜੀਵਨ ਦੀ ਸਾਂਝ ਅੱਖਰਾਂ ਨਾਲ ਬਣਦੀ ਹੈ। ਜਿਵੇਂ ਮੈਂ ਪਹਿਲਾਂ ਵੀ ਇੱਕ ਇਸ਼ਾਰਾ ਕੀਤਾ ਸੀ ਕਿ ਸਾਡਾ ਇਹ ਮਹੀਨਾ ਤਾਕਤ ਦੇ ਨਸ਼ੇ ਵਿੱਚ ਫੈਲੇ ਉਹਨਾਂ ਜਜ਼ਬਾਤਾਂ ਦੀ ਗੱਲ ਵੀ ਕਰਦੀ ਹੈ। ਜੀ ਹਾਂ, ਆਓ ਪਿੱਛੇ ਮੁੜ ਕੇ ਇਤਿਹਾਸ ਵੱਲ ਝਾਤੀ ਮਾਰੀਏ। ਗੁਰੂ ਨਾਨਕ ਸਾਹਿਬ ਨੇ ਜਿਸ ਸੱਚ ਦੀ ਖੋਜ ਦੀ ਗੱਲ ਕੀਤੀ, ਸਿੱਖੀ ਨੂੰ ਜਨਮ ਦਿੱਤਾ, ਉਸ ਨੂੰ ਉਸ ਦਾ ਅਮਲਾ ਜਾਮਾ ਖਾਲਸੇ ਦੇ ਰੂਪ ਵਿੱਚ 1699 ਦੀ ਵਿਸਾਖੀ ਨੂੰ ਸੰਪੂਰਨ ਹੁੰਦਾ ਹੈ। ਪੂਰੇ ਦੱਖਣੀ ਏਸ਼ੀਆ ਦੀ ਦੀ ਕਹਾਣੀ ਉਹਨਾਂ ਸ਼ਹਾਦਤਾਂ ਤੋਂ ਬਾਅਦ ਬਦਲੀ ਗਈ। 5000 ਸਾਲ ਤੋਂ ਵੱਧ ਪੁਰਾਣੇ ਭਾਰਤ ਦੇ ਉਸ ਇਤਿਹਾਸ ਵਿੱਚ ਬਦਲਾਓ, ਸਮਾਜਿਕ ਬਦਲਾਓ ਦੇ ਐਡੇ ਵੱਡੇ ਵਰਤਾਰੇ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੇ।

ਜੀ ਹਾਂ, ਉਹਨਾਂ ਵਰਤਾਰਿਆਂ ਦੀ ਗੱਲਬਾਤ ਕਰਦੇ ਹੀ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵੱਲ ਅਸੀਂ ਵਧਾਂਗੇ, ਜਿੱਥੇ ਕਿ ਅੱਜ ਦਾ ਮਕਸਦ ਸਾਡਾ ਇਹਨਾਂ ਮਹੀਨਿਆਂ ਦੇ ਵਿੱਚ ਅਸੀਂ ਜਿੱਥੇ ਆਪਣੇ ਸ਼ਹੀਦਾਂ ਸ਼ਹਾਦਤ ਨੂੰ ਯਾਦ ਕਰਦੇ ਹਾਂ, ਉੱਥੇ ਆਲੇ ਦੁਆਲੇ ਚੱਲ ਰਹੇ ਵਰਤਾਰਿਆਂ ਦਾ ਜ਼ਿਕਰ ਵੀ ਅਸੀਂ ਕਰਦੇ ਹਾਂ। ਗੱਲਬਾਤ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਨੂੰ ਪੰਮੇ ਦੂਲੇ ਦੂਮੇਵਾਲ ਦਾ ਗੀਤ ਇਹ ਵਰਤਾਰਾ ਸਾਂਝਾ ਕਰਨ ਜੀ ਕਰਦਾ ਹੈ।

ਤੁਸੀਂ ਸੁਣ ਰਹੇ ਪ੍ਰੋਗਰਾਮ ਗੱਲਾਂ ਚੋਂ ਗੱਲ, ਮੈਂ ਹਾਂ ਬਿੱਕੀ ਸਿੰਘ। ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਅੱਜ ਦਾ ਖਾਸ ਵਿਸ਼ਾ, ਜਿੱਥੇ ਅਸੀਂ 2 ਜੂਨ ਵਾਲੇ ਦਿਨ ਅਸੀਂ ਗੱਲ ਕਰ ਰਹੇ ਹਾਂ, ਜੂਨ 84 ਦੇ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ। ਜੂਨ 84 ਦੇ ਉਸ ਵਰਤਾਰਿਆਂ ਦੇ ਵਿੱਚੋਂ ਅਸੀਂ ਪਿੱਛੇ ਮੁੜ ਕੇ ਵੇਖੀਏ, ਅਸੀਂ ਹੁਣ ਤੱਕ ਕੀ ਖੱਟਿਆ, ਕੀ ਗਵਾਇਆ, ਇਹਦੇ 'ਤੇ ਇੱਕ ਪੰਛੀ ਝਾਤ ਮਾਰਦੇ ਹਾਂ, ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਹਨਾਂ ਇੱਕ ਪੀੜ੍ਹੀ ਨੇ ਜੋ ਇਹ ਸਾਰਾ ਕੁਝ ਅੱਖੀਂ ਵੇਖਿਆ, ਇਸ ਨੂੰ ਬਹੁਤ ਵੱਖਰੇ ਵੱਖਰੇ ਢੰਗ ਨਾਲ, ਵੱਖ ਵੱਖ ਤਰੀਕਿਆਂ ਨਾਲ, ਕਈ ਤਰੀਕਿਆਂ, ਕਿਤਾਬਾਂ, ਗੱਲਾਂ ਬਾਤਾਂ, ਡਾਕੂਮੈਂਟਰੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਸਿਆਣੇ ਸਿਆਸੀ ਮਾਹਿਰ ਇਹ ਗੱਲ ਮੰਨਦੇ ਨੇ ਕਿ ਭਾਰਤ ਸਰਕਾਰ ਦੀ ਇੱਕ ਬਜਰ ਗਲਤੀ ਸੀ, ਪਰ ਉਸ ਗਲਤੀ ਪਿੱਛੇ ਇੱਕ ਹਕੂਮਤ ਦਾ, ਹਕੂਮਤ ਦੀ ਸਰਕਾਰ ਦਾ ਤਾਕਤ ਦਾ ਨਸ਼ਾ ਸੀ, ਉਹਦੀ ਸਿਆਸੀ ਸੂਝਬੂਝ ਸੀ, ਜਾਂ ਵਰ੍ਹਿਆਂ ਪਹਿਲਾਂ ਮਨਾਂ ਅੰਦਰ ਭਰੀ ਪਿੱਟੀ ਨਫ਼ਰਤ ਦੀ ਪਹਾੜੀ ਸੀ। ਇਸ ਐਂਗਲ ਤੋਂ, ਇਸ ਨਜ਼ਰੀਏ ਤੋਂ ਵੱਖ ਵੱਖ ਪਹਿਲੂ ਸਾਡੇ ਸਾਹਮਣੇ ਆਉਂਦੇ ਨੇ। ਮੈਂ ਸਮਝਦਾ ਕਿ ਅਸਲ ਮਕਸਦ ਪੈਸੇ ਦਾ, ਤਾਕਤ ਦਾ ਇੱਕ ਬਹਾਨਾ ਹੁੰਦਾ ਹੈ, ਅਤੇ ਆਮ ਤੌਰ 'ਤੇ ਤਾਕਤ ਕਿਸੇ ਬੰਦੇ ਦੀ ਬੁੱਧੀ ਨਾਸ਼ ਕਰਦੀ ਹੈ। ਸੋ ਤਾਕਤ ਵਿੱਚ ਡੁੱਬਿਆ ਬੰਦਾ ਮਾੜੇ ਜਾਂ ਚੰਗੇ ਵਰਤਾਰੇ ਨੂੰ ਆਪਣੇ ਨਾਲ ਸਮਝ ਨਹੀਂ ਕਰਦਾ। ਤਾਕਤ ਦਾ ਵਿਗੜਿਆ ਰੂਪ, ਸਿਰੇ ਦਾ ਰੂਪ ਤਾਨਾਸ਼ਾਹੀ ਹੁੰਦਾ ਹੈ। ਹਰਿੰਦਰ ਸਿੰਘ ਮਹਿਬੂਬ ਹੋਣਾ ਨੂੰ, ਜਿੱਥੇ ਉਸ ਵੇਲੇ ਦੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਕਾਲੀ ਡੈਣ ਲਿਖਣਾ ਪਿਆ, ਉਹ ਇਸੇ ਕਰਕੇ ਕਿ ਇੱਕ ਸ਼ਾਇਰ ਉਸ ਤਾਕਤ ਦੇ ਨਜ਼ਰੀਏ ਨੂੰ, ਸਮਾਜ ਵਿੱਚ ਵਾਪਰੇ ਵਰਤਾਰੇ ਨੂੰ ਕਿਵੇਂ ਦੇਖਦਾ ਹੈ। ਪੁਰਾਣੇ ਸਮਿਆਂ ਵਿੱਚ ਬਹੁਤ ਸਾਰੇ ਰਾਜੇ ਆਪਣੇ ਤਾਕਤ ਦੇ ਨਜ਼ਰੀਏ ਕਰਕੇ ਤਾਨਾਸ਼ਾਹ ਹੁੰਦੇ ਸਨ, ਜਿੱਥੇ ਰਾਜੇ ਦਾ ਕਿਹਾ ਹੁਕਮ ਹੁੰਦਾ ਸੀ। ਪਰ ਜੇ ਕੁੱਲ ਮਿਲਾ ਕੇ ਵੇਖੀਏ ਤਾਂ ਭਾਰਤੀ ਹਕੂਮਤਾਂ ਦੀ ਸੋਚ ਵਿੱਚ ਇਹ ਤਾਨਾਸ਼ਾਹੀ, ਰਾਜੇ ਹੋਣ ਦਾ, ਤਾਕਤ ਦਾ ਨਸ਼ਾ ਅਜੇ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਤਾਕਤ ਹਾਸਲ ਕਰਨ ਲਈ ਅਨੇਕਾਂ ਜੰਗਾਂ ਹੋਈਆਂ। ਹਿਟਲਰ, ਮੁਸੋਲਿਨੀ ਵਰਗੇ ਲੋਕ ਸਾਰੀ ਮਨੁੱਖਤਾ ਨੂੰ ਜੰਗ ਦੀ ਭੱਠੀ ਵਿੱਚ ਸੁੱਟ ਸਕਦੇ ਨੇ। ਉਸੇ ਕੈਟਾਗਰੀ ਦੇ ਵਿੱਚ ਹੀ ਇੱਕ ਘੱਟ ਗਿਣਤੀ ਸਿੱਖਾਂ ਨੂੰ ਨਿਸਤੋ ਨਬੂਤ ਕਰਨ ਦੀ ਚਾਲ ਸੋਚੀ ਸੁਮੀ ਸਮਝ ਜੂਨ 84 ਵਿੱਚ ਨਜ਼ਰ ਆਉਂਦੀ ਹੈ। ਕੋਈ ਰਾਜਾ ਤਾਕਤ ਰਾਹੀਂ ਆਪਣਾ ਹੰਕਾਰ ਪੂਰਾ ਕਰਨਾ ਚਾਹੁੰਦਾ ਹੈ, ਆਪਣੀ ਜਿੱਦ ਪੂਰੀ ਕਰਨਾ ਚਾਹੁੰਦਾ ਹੈ, ਜਾਂ ਇਹ ਭਰਮ ਹੋ ਜਾਂਦਾ ਹੈ ਕਿ ਸ਼ਾਇਦ ਸੱਚਮੁੱਚ ਹੀ ਉਹ ਬਹੁਤ ਵੱਡਾ, ਮਹਾਨ ਅਤੇ ਮਹੱਤਵਪੂਰਨ ਵਿਅਕਤੀ ਹੈ। ਦੁਨੀਆ ਦੇ ਸਿਆਣੇ ਮਨੋਵਿਗਿਆਨੀ ਲਿਖਦੇ ਨੇ ਕਿ ਆਪਣੀ ਵਡਿਆਈ ਦਾ ਭੁੱਖਾ ਬੰਦਾ ਬਹੁਤ ਜ਼ਾਲਮ ਸ਼ਾਸਕ ਸਾਬਤ ਹੁੰਦਾ ਹੈ। ਉਸ ਦੀ ਇੱਛਾ ਦੂਸਰਿਆਂ ਨੂੰ ਚੰਗਾ ਲੱਗਣ ਦੀ ਨਹੀਂ ਹੁੰਦੀ, ਸਗੋਂ ਉਹ ਚਾਹੁੰਦਾ ਹੈ ਕਿ ਲੋਕ ਉਸ ਦੀ ਤਾਕਤ ਤੋਂ ਡਰਨ। ਪਿੱਛੇ ਮੁੜ ਕੇ ਵੇਖੀਏ ਤਾਂ ਕਈ ਬਹੁਤ ਸਾਰੇ ਪਾਗਲ, ਅਤੇ ਜਿਨ੍ਹਾਂ ਨੂੰ ਕਈ ਇਤਿਹਾਸਕਾਰ ਮਹਾਨ ਲਿਖਦੇ ਨੇ, ਪਰ ਕਈ ਕੌਮਾਂ ਨਾਲ ਕੀਤੇ ਵਰਤਾਰਿਆਂ ਨੂੰ ਉਹ ਕਰੂਰ ਅਤੇ ਜ਼ਾਲਮ ਸਰਕਾਰਾਂ ਹੀ ਲੱਗਦੀਆਂ ਨੇ। ਛੋਟੇ ਛੋਟੇ ਵਰਤਾਰਿਆਂ ਦੀ ਤਾਕਤ ਵੇਖਣੀ ਹੋਵੇ, ਇੱਕ ਸਰਕਾਰੀ ਅਫਸਰ ਜਰਮਨ ਦੇ ਕਿਸੇ ਏਅਰਪੋਰਟ 'ਤੇ ਗਿਆ। ਆਮ ਤੌਰ 'ਤੇ ਭਾਰਤ ਦੇ ਬਹੁਤੇ ਸਰਕਾਰੀ ਅਫਸਰਾਂ ਨੂੰ ਲਾਈਨ ਵਿੱਚ ਖਲੋ ਕੇ ਕੰਮ ਕਰਨ ਦੀ ਆਦਤ ਨਹੀਂ ਹੁੰਦੀ। ਲਾਈਨ ਤੋੜ ਕੇ ਅੱਗੇ ਜਾਣ ਲੱਗਾ, ਏਅਰਪੋਰਟ 'ਤੇ ਬੈਠੀ ਔਰਤ ਨੇ ਉਸਨੂੰ ਕਿਹਾ ਵੀ ਤੁਸੀਂ ਲਾਈਨ ਵਿੱਚ ਖਲੋਵੋ, ਤੁਹਾਡੇ ਨਾਲ ਗੱਲ ਕਰਦੀ ਹਾਂ। ਉਹਨੇ ਉਹਨੂੰ ਅੰਗਰੇਜ਼ੀ ਵਿੱਚ ਕਿਹਾ ਕਿ ਤੈਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹਨੇ ਟੈਲੀਫੋਨ ਕਰਕੇ ਆਪਣੇ ਸਟਾਫ ਨੂੰ ਬੁਲਾਇਆ ਕਿ ਇਹ ਬੰਦਾ ਆਪਣੀ ਯਾਦਦਾਸ਼ਤ ਗੁਆ ਚੁੱਕਿਆ, ਭੁੱਲ ਗਿਆ ਕਿ ਮੈਂ ਕੌਣ ਹਾਂ, ਇਹਨੂੰ ਸਮਝਾਓ ਵੀ ਕੌਣ ਹੈ। ਗੱਲ ਭਾਵੇਂ ਸੌਖੀ ਹੈ, ਪਰ ਗੱਲ ਇਹਦੇ ਪਿੱਛੇ ਇੱਕ ਸੋਚ ਨਜ਼ਰ ਕਰਦੀ ਹੈ। ਅਸੀਂ ਕਿਸੇ ਛੋਟੀ ਜਿਹੀ ਅਹੁਦੇ ਨਾਲ ਕਿਸੇ ਵੀ ਵਿਅਕਤੀ ਨੂੰ ਸਿਰ 'ਤੇ ਚੁੱਕ ਲੈਂਦੇ ਹਾਂ। ਇਹ ਸਾਡੀ ਇੱਕ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ, ਜਾਂ ਸਾਡੀ ਆਪਣੀ ਹੋਂਦ ਤੋਂ ਪਰੇਖੇ ਪਰੇ ਰੱਖ ਕੇ ਆਪਣੇ ਆਪ ਨੂੰ ਸੋਚੀ ਸਮਝੀ ਹੋਣ ਦੀ ਗੱਲ ਹੈ। ਆਸਟ੍ਰੇਲੀਆ ਦੇ ਕਈ ਸਾਲ ਪਹਿਲਾਂ ਮੀਡੀਆ ਦੇ ਵਿੱਚ ਬੜੇ ਸਾਹਮਣੇ ਇੱਕ ਖਬਰ ਆਈ, ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਕਿਸੇ ਦੇ ਨਾਲ ਗੱਲ ਕਰ ਰਹੇ ਸਨ।
ਘਰ ਦਾ ਵਿਅਕਤੀ ਬਾਹਰ ਨਿਕਲ ਕੇ ਕਹਿੰਦਾ ਹੈ ਕਿ ਤੁਸੀਂ ਜ਼ਰਾ ਪਰੇ ਹੋ ਕੇ ਗੱਲ ਕਰੋ, ਮੇਰੇ ਘਰ ਦਾ ਲਾਣ ਖਰਾਬ ਕਰਤਾ। ਉਸ ਨੂੰ ਇਹ ਪਰਵਾਹ ਨਹੀਂ ਕਿ ਤੂੰ ਪ੍ਰਧਾਨ ਮੰਤਰੀ ਤਾਂ ਹੋਵੇਂਗਾ, ਘਰੇ ਹੋਵੇਂਗਾ, ਪਰ ਇਸ ਵੇਲੇ ਤੂੰ ਮੇਰੀ ਪ੍ਰੋਪਰਟੀ 'ਚ ਖਲੋਤਾ ਹੈ। ਗੱਲ 'ਚ ਨਿੱਕੀ ਜਿਹੀ ਹੈ ਪਰ ਗੱਲ ਬਹੁਤ ਵੱਡੀ, ਇੱਕ ਸੋਚ ਆ ਕਿ ਅਸੀਂ ਕਦੋਂ ਅਹੁਦਿਆਂ ਨੂੰ ਪਰੇ ਹੋ ਕੇ ਵੇਖਾਂਗੇ ਅਤੇ ਇਹਨਾਂ ਮਸਲਿਆਂ ਨੂੰ ਆਪਣਾ ਸਮਝਣ ਦੀ ਗੱਲ ਕਰਾਂਗੇ। ਇਹ ਮੈਂ ਗੱਲਾਂ ਸਾਰੀਆਂ ਇਸ ਕਰਕੇ ਕਰ ਰਿਹਾ ਕਿ ਜਦੋਂ ਇੱਕ ਦੇਸ਼ ਦਾ ਤਾਨਾਸ਼ਾਹੀ ਹਾਕਮ ਕਿਸੇ ਕੌਮ ਨੂੰ ਨਿਸਤੋ ਨਬੂਤ ਕਰਨ ਦੇ ਲਈ, ਜਾਂ ਇੱਦਾਂ ਕਹਿ ਲਵੋ ਕਿ ਇੱਕ ਵਿਅਕਤੀ ਨੂੰ ਫੜਨ ਲਈ ਹਜ਼ਾਰਾਂ ਫੌਜੀ ਟੈਂਕ ਭੇਜਦਾ ਹੈ ਅਤੇ ਉਸ ਤੋਂ ਬਾਅਦ ਉਹਨੂੰ ਆਪਣੇ ਮਸਲੇ ਆਪਣੇ ਵਿਰੋਧ ਦੇ ਬਾਵਜੂਦ ਵੀ ਚੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹਦੇ ਵਜੋਂ June 1984 ਵਿੱਚ ਜਿਹਨੂੰ ਸਰਕਾਰ ਓਪਰੇਸ਼ਨ ਬਲੂ ਸਟਾਰ ਕਹਿੰਦੀ ਹੈ ਅਤੇ ਜਿਹਨੂੰ ਸਿੱਖ ਕੌਮ ਆਪਣੀ ਨਸਲਕੁਸ਼ੀ ਦਾ ਨਾਂ ਦਿੰਦੀ ਹੈ। ਇੱਕ ਨਹੀਂ, ਪੰਜਾਬ ਦੇ ਸਾਰੇ ਉਹਨਾਂ ਗੁਰੂ ਘਰਾਂ ਦੇ ਵਿੱਚ ਗੁਰਦੁਆਰਿਆਂ ਨੂੰ ਨਾਕੇ ਲਾ ਕੇ ਬੰਦ ਕੀਤਾ ਗਿਆ, ਫੌਜ ਬਗਾਵਤ ਕਰਦੀ ਹੈ। ਉਸ ਬਗਾਵਤ ਤੋਂ ਬਾਅਦ ਕਈ ਸਾਲ ਤੱਕ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਜਵਾਨਾਂ ਦਾ ਨਿਸਤੋ ਨਬੂਤ ਪੁਲਿਸ ਮੁਕਾਬਲੇ ਹੁੰਦੇ ਨੇ, ਝੂਠੇ ਹੁੰਦੇ ਨੇ, ਸੱਚੇ ਹੁੰਦੇ ਨੇ, ਗਲਤ ਹੁੰਦੇ ਨੇ, ਸਹੀ ਹੁੰਦੇ ਨੇ, ਵਾਈਟ ਪੇਪਰ ਲਿਖੇ ਗਏ, ਸਭ ਕੁਛ ਲਿਖਿਆ ਗਿਆ, ਪਰ ਮਸਲੇ ਦਾ ਕੋਈ ਸੰਜੀਦਾ ਹੱਲ, ਕੋਈ ਮਸਲੇ ਦੀ ਕਹਾਣੀ, ਕੋਈ ਸਾਰਾ ਗੱਲਾਂ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਇਹ ਗੱਲ ਇਸ ਕਰਕੇ ਸਾਂਝੀ ਕਰਨੀ ਜ਼ਰੂਰੀ ਸੀ ਕਿ ਇਹਨਾਂ ਵਿਚਾਰਾਂ ਨੂੰ ਲੈ ਕੇ ਅਸੀਂ ਹੁਣ ਅਜੇ ਤੱਕ ਕਿੱਥੇ ਖੜ੍ਹੇ ਹਾਂ ਅਤੇ ਕੀ ਖੱਟਿਆ ਅਤੇ ਕੀ ਗਵਾਇਆ। ਸਿੱਖਾਂ ਦਾ ਜਿਹਨੂੰ ਇੱਕ ਕਹਿੰਦੇ ਕੁਲੈਕਟਿਵ ਟਰੋਮਾ ਅਤੇ ਆਈਡੈਂਟੀਟੀ ਦਾ ਕ੍ਰਾਈਸਿਸ ਖੜ੍ਹਾ ਹੋਇਆ। ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਮੁੜ ਸਿੱਖੀ ਨਾਲ ਜੋੜਨ ਦੀ ਗੱਲ ਕੀਤੀ। ਬਹੁਤ ਸਾਰੇ ਲੋਕਾਂ ਨੇ ਮਾਡਰਨ ਜ਼ਮਾਨੇ ਦਾ ਸਾਡਾ ਅਜੋਕਾ ਘੱਲੂਘਾਰੇ ਦਾ ਨਾਂ ਦਿੱਤਾ ਗਿਆ। ਘੱਲੂਘਾਰਾ ਲਫਜ਼ ਹੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ, ਉਹਨਾਂ ਇਤਿਹਾਸ ਨੂੰ ਜਿਸ ਨੂੰ ਕਿ ਸਿੱਖਾਂ ਦੀ ਹੋਲੋਕਾਸਟ ਦਾ ਰਿਲੇਸ਼ਨ ਮੰਨਿਆ ਜਾ ਸਕਦਾ ਹੈ। ਸਿੱਧਾ ਸਿੱਧਾ ਟਕਰਾਓ ਭਾਰਤੀ ਸਰਕਾਰ ਦਾ ਅਤੇ ਸਿੱਖ ਦਾ ਬਣਦਾ ਹੈ। ਇਹ ਕੁਲੈਕਟਿਵ ਸੈਂਸ ਆਫ ਵਲਨਰੇਬਿਲਟੀ ਜਿਹੜੀ ਹੈ ਉਹ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀ ਹੈ। ਜਿੱਥੇ ਜਿੱਥੇ ਅਸੀਂ ਪਰਦੇਸੀ ਵੱਖ ਵੱਖ ਮੁਲਕਾਂ 'ਚ ਗਏ, 90 ਮੁਲਕਾਂ ਤੋਂ ਵੱਧ ਦੇ ਲੋਕ ਪੰਜਾਬੀ ਆਪਣੀ ਭੌਂ ਛੱਡ ਕੇ ਉਹਨਾਂ ਦੁਨੀਆ ਉਹਨਾਂ ਥਾਵਾਂ ਦੇ ਵਿੱਚ ਗਏ, ਉੱਥੇ ਉੱਥੇ ਉਹਨਾਂ ਨੇ ਆਪਣਾ ਪੰਜਾਬ ਬਣਾਇਆ। ਗਲੋਬਲ ਸਿੱਖ ਡਾਇਸਪੋਰਾ ਜਿਹੜਾ ਸੀ ਉਹ ਇਸ ਮਸਲੇ ਨੂੰ ਬਹੁਤ ਸੰਜੀਦਾ ਹੋ ਕੇ ਦੇਖਦਾ ਹੈ ਅਤੇ ਇਸ ਸੰਜੀਦਾ ਮਸਲੇ ਦੀ ਆਪਾਧਾਪੀ ਨਹੀਂ ਮੈਂ ਕਹਿੰਦਾ, ਇਸ ਦੌੜ ਦੇ ਵਿੱਚ ਕੀ ਮਿਲਿਆ ਕੀ ਗਵਾਇਆ, ਮਨੁੱਖੀ ਹੱਕਾਂ ਦਾ ਘਾਣ ਹੋਇਆ, ਉਹਨਾਂ ਘਾਣ ਦੀ ਆਵਾਜ਼ ਦਿਖਾਉਣ ਵਾਲਿਆਂ ਦਾ ਘਾਣ ਹੋਇਆ, ਇਸ ਮਸਲਿਆਂ ਨੂੰ ਸਾਹਮਣੇ ਰੱਖ ਕੇ ਹੋਏ ਵੀ ਜੇ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਕੈਲੀਫੋਰਨੀਆ ਦੀ ਸਰਕਾਰ ਨੇ ਅਮਰੀਕਾ ਦੇ ਵਿੱਚ 2015 ਦੇ ਵਿੱਚ ਅਤੇ 1984 ਨੂੰ ਪਹਿਲਾ ਜਿਹੜਾ ਸਿੱਖਾਂ ਦਾ ਜੈਨੋਸਾਈਡ ਕੇਸ ਸੀਗਾ ਔਰ ਆਪਣੀ ਲੋਕਲ ਕੌਂਸਲ ਦੇ ਵਿੱਚ ਰਜਿਸਟਰ ਕੀਤਾ। 2010 ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਸਿੱਖ ਜੈਨੋਸਾਈਡ ਦਾ ਨਾਂ ਦਿੱਤਾ ਗਿਆ ਅਤੇ ਉਸ ਦੇ ਪ੍ਰਤੀ ਇੱਕ ਪਟੀਸ਼ਨ ਜਿਹੜੀ ਹੈ ਉਹ ਜਾਰੀ ਕੀਤੀ ਗਈ। ਕੈਨੇਡਾ ਦੀ ਸਿਆਸਤ ਦੇ ਵਿੱਚ ਖਾਸ ਤੌਰ 'ਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲਗਾਤਾਰ ਕੈਂਪੇਨ ਅਤੇ ਆਫਿਸ਼ੀਅਲ ਰਿਕੋਗਨੇਸ਼ਨ ਜਿਹੜੀ ਸਿੱਖ ਜੈਨੋਸਾਈਡ ਦੀ ਉਹਨਾਂ ਨੇ ਗੱਲ ਵੀ ਕੀਤੀ ਹੈ। ਦੁਨੀਆ ਭਰ ਦੀ ਗਲੋਬਲ ਵਾਚ, ਗਲੋਬਲ ਅਬਜ਼ਰਵੇਟਰੀ ਮੈਂ ਕਹਿ ਲਵਾਂ ਜਾਂ ਗਲੋਬਲ ਐਡਵੋਕੇਸੀ ਗਰੁੱਪ ਨੇ ਜੈਨੋਸਾਈਡ ਵਾਚ ਦੇ ਉੱਤੇ ਜਿਹੜਾ ਇਸ ਨੂੰ ਸਾਰਾ ਕੁਝ ਰੱਖਣ ਦੀ ਗੱਲ ਵੀ ਕੀਤੀ ਹੈ। ਮੈਂ ਇਹ ਗੱਲਾਂ ਖਾਸ ਤੌਰ 'ਤੇ ਇਸ ਕਰਕੇ ਦੱਸ ਰਿਹਾ ਕਿ ਇਹ ਸਾਰੇ ਵਰਤਾਰੇ ਗੈਰ ਸਿੱਖ ਮੁਲਕਾਂ ਤੋਂ ਵਿੱਚੋਂ ਕੀਤੇ ਗਏ, ਗੈਰ ਪੰਜਾਬੀ ਮੁਲਕਾਂ ਵਿੱਚੋਂ ਕੀਤੇ ਗਏ। ਜਿਹੜੀ ਪ੍ਰਭਾਵਿਤ ਇਫੈਕਟਡ ਪਾਰਟੀ ਹੈ ਉਹਨੇ ਆਪਣੇ ਸੰਘਰਸ਼ ਦੇ ਲਈ ਆਵਾਜ਼ ਉਠਾਉਣੀ ਹੁੰਦੀ ਹੈ, ਉਹ ਵੱਖ ਵੱਖ ਮੰਚਾਂ ਤੋਂ ਉਠਾਈ ਜਾਂਦੀ ਰਹੀ ਹੈ। ਇਸ ਗੱਲ ਦਾ ਸਿੱਧਾ ਸੰਬੰਧ ਇਸ ਵੇਲੇ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਆਸਟ੍ਰੇਲੀਆ ਦੇ ਵਿੱਚ, ਪੰਜਾਬੀਆਂ ਦੀ ਵੱਧ ਰਹੀ ਗਿਣਤੀ ਕੈਨੇਡਾ ਦੇ ਵਿੱਚ ਅਤੇ ਹੋਰ ਮਸਲਿਆਂ ਦੇ ਵਿੱਚ ਇਹਨੂੰ ਰੈਕੋਗਨਾਈਜ਼ ਕਰਨ ਦੀ ਗੱਲ ਆਉਂਦੀ ਹੈ। ਆਸਟ੍ਰੇਲੀਆ ਦੇ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਅਜੇ ਤੱਕ ਪਟੀਸ਼ਨ ਸਾਈਨ ਕਰਕੇ ਮੇਜ਼ 'ਤੇ ਪਹੁੰਚਾਈ ਗਈ ਹੈ, ਜਿੱਥੇ 1984 ਦੀ ਕਿਲਿੰਗਸ ਨੂੰ ਜੈਨੋਸਾਈਡ ਦਾ ਨਾਂ ਦੇ ਕੇ ਉਸ ਨੂੰ ਨਿਖੇਧੀ ਕਰਨ ਦੀ ਗੱਲ ਕੀਤੀ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਵੀ
ਇਹਨਾਂ ਹਕੂਮਤਾਂ ਦੇ ਖਿਲਾਫ ਅਸੀਂ ਖੜ੍ਹੇ ਹੋਣ ਦੇ ਬਾਵਜੂਦ ਵੀ ਅਸੀਂ ਜਦੋਂ ਖੜ੍ਹੇ ਹੁੰਦੇ ਹਾਂ, ਅਸੀਂ ਜਦੋਂ ਆਪਣੇ ਹੱਕ ਦੇ ਲਈ ਖੜ੍ਹੇ ਹੁੰਦੇ ਹਾਂ। ਮਸਲਾ ਬਹੁਤ ਲੰਬਾ ਹੈ, ਇਸ 'ਤੇ ਉਸ 'ਤੇ ਪੂਰਾ ਪ੍ਰੋਗਰਾਮ ਕੀ ਕਈ ਦਿਨ ਗੱਲ ਕੀਤੀ ਜਾ ਸਕਦੀ ਹੈ, ਪਰ ਅਜੋਕੇ ਯੁੱਗ ਦੇ ਵਿੱਚ ਜਦੋਂ ਕਿ ਸਾਡੀ ਤੀਜੀ ਪੀੜ੍ਹੀ 84 ਤੋਂ ਬਾਅਦ ਇਹਨਾਂ ਮੁਲਕਾਂ ਵਿੱਚ ਪੈਦਾ ਹੋ ਕੇ ਵੱਡੇ ਹੋ ਕੇ ਆਪਣੀ ਜ਼ਿੰਦਗੀ ਦਾ ਪੱਥ ਚੁਣ ਰਹੀ ਹੈ, ਆਪਣੀ ਵਿਰਾਸਤ ਦੇ ਕਿਹੜੇ ਹਿੱਸੇ ਉਹਨਾਂ ਨੂੰ ਦਿਖਾਉਣੇ ਨੇ, ਕਿਹੜੇ ਪੜ੍ਹਾਉਣੇ ਨੇ, ਇਹ ਸਾਡੀ ਸਾਰਿਆਂ ਦੀ ਨਾਇਕ ਜ਼ਿੰਮੇਵਾਰੀ ਬਣ ਜਾਂਦੀ ਹੈ। ਜੀ ਹਾਂ, ਮੇਰਾ ਆਪਣਾ ਮਨ ਇਹ ਸਾਰੀ ਗੱਲ ਕਰਦੇ ਭਰਿਆ ਹੈ। ਇਹ ਗੀਤ ਸੁਣਦੇ ਹਾਂ, ਗੀਤ ਵੀ ਸਾਨੂੰ ਜਜ਼ਬਾਤਾਂ ਨਾਲ ਟੁੰਬਦਾ, ਚੜ੍ਹਦੀ ਕਲਾ ਦਾ ਗੀਤ ਹੈ, ਅਤੇ ਸ਼ਹਾਦਤ ਤੋਂ ਅਸੀਂ ਕੀ ਸਿੱਖਦੇ ਹਾਂ ਉਸ ਨੂੰ ਲੈ ਕੇ ਅੱਗੇ ਚੱਲਦੇ ਹਾਂ।

ਅਨਮੋਲ ਗਗਨਦੀਪ ਦਾ ਗੀਤ ਤੁਸੀਂ ਸੁਣਿਆ। ਗੀਤ ਬਿਲਕੁਲ ਵੱਖਰੇ ਸਟਾਈਲ ਦੇ ਵਿੱਚ ਸੀਗਾ, ਪਰ ਗੀਤ ਸਾਨੂੰ ਉਹਨਾਂ ਸ਼ਹਾਦਤਾਂ ਉਹਨਾਂ ਉਸ ਵਰਤਾਰੇ ਵੱਲ ਲੈ ਕੇ ਜਾਂਦਾ ਹੈ ਜਿੱਥੇ ਜਿਸ ਬਹਾਦਰੀ ਦੀ ਅਸੀਂ ਗੱਲ ਕਰਦੇ ਹਾਂ। ਇਸ ਤਰ੍ਹਾਂ ਦੇ ਗੀਤ ਲਿਖਣ ਦਾ ਮਕਸਦ ਕੁਛ ਵੀ ਹੋ ਸਕਦਾ ਹੈ, ਅਜੋਕੇ ਡਿਜੀਟਲ ਜ਼ਮਾਨੇ ਦੇ ਵਿੱਚ ਜਿੱਦੋਂ ਕਿ ਅਸੀਂ ਬਨਾਉਟੀ ਬੁੱਧੀ ਦੀ ਗੱਲ ਕਰਦੇ ਹਾਂ, ਇੱਥੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪਣੇ ਢੰਗ ਤਰੀਕੇ ਨਾਲ ਬਣਾ ਕੇ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਸਾਰਾ ਕੁਛ ਸਾਰਾ ਫਰਕ ਇਸ ਗੱਲ 'ਤੇ ਪੈਂਦਾ ਹੈ ਕਿ ਅਸੀਂ ਅੱਗੇ ਕੀ ਵਰਤਾਰੇ ਲੈ ਕੇ ਆਉਂਦੇ ਹਾਂ। ਇਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਚਰਚਾ ਜਿਹੜੀ ਇਹਨਾਂ ਮਹੀਨਿਆਂ ਦੇ ਵਿੱਚ ਵੀ ਗੱਲ ਕਰਨੀ ਬਣਦੀ ਹੈ, ਉਹ ਫਿਲਮ ਚੜ੍ਹਦੀ ਕਲਾ ਹੈ। ਫਿਲਮ ਦੀ ਕਹਾਣੀ ਅਤੇ ਗੱਲ ਸ਼ਾਇਦ ਇੰਨੀ ਨਾ ਹੁੰਦੀ, ਪਰ ਫਿਲਮ ਚੜ੍ਹਦੀ ਕਲਾ ਜੂਨ 84 ਤੋਂ ਬਾਅਦ ਵਰਤਾਰੇ ਵਿੱਚ ਜੋ ਕੁਛ ਸਾਡੇ ਨਾਲ ਹੋਇਆ ਉਸ ਤੱਕ ਪ੍ਰਤੀਬਿੰਬ ਇੱਕ ਰੂਪ ਸਾਡੇ ਸਾਹਮਣੇ ਦਿਖਾਉਂਦੀ ਹੈ। ਸਿਨੇਮਾ ਬਹੁਤ ਪਾਵਰਫੁਲ ਮਾਧਿਅਮ ਹੈ, ਜਾਂ ਮੈਂ ਇਹ ਕਹਾਂ ਕਿ ਸਿਨੇਮਾ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਇਸ ਬਾਰੇ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਮੰਨਿਆ ਜਾਂਦਾ ਹੈ ਕਿ ਅਮਰੀਕਾ ਦੀਆਂ ਤਰੱਕੀ ਦੇ ਵਿੱਚ ਖਾਸ ਤੌਰ 'ਤੇ ਜਦੋਂ ਆਪਣੇ ਜੰਗੀ ਜਹਾਜ਼ ਬੇੜੇ ਪ੍ਰਦਰਸ਼ਨ ਕਰਦੇ ਨੇ, ਉਹਦੇ ਵਿੱਚ ਬਹੁਤ ਵੱਡਾ ਰੋਲ ਹਾਲੀਵੁੱਡ ਦੀਆਂ ਫਿਲਮਾਂ ਦਾ ਹੈ। ਅਮਰੀਕਾ ਹਾਲੀਵੁੱਡ ਦੀਆਂ ਫਿਲਮਾਂ ਰਾਹੀਂ ਆਪਣਾ ਪ੍ਰਭਾਵ ਇਸ ਤਰ੍ਹਾਂ ਪਾਉਣਾ ਚਾਹੁੰਦੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਉਹ ਹੈ, ਕਿਉਂਕਿ ਸਿਨੇਮਾ 3 ਡਿਮੈਂਸ਼ਨਲ ਨਹੀਂ 5 ਅਤੇ 6 ਡਿਮੈਂਸ਼ਨਲ ਰਾਹੀਂ ਸਾਡੇ ਸਾਹਮਣੇ ਸਾਡੇ ਮਨਾਂ ਦੇ ਉੱਤੇ ਅਸਰ ਕਰਦਾ ਹੈ।

0: ਫਿਲਮਾਂ ਨੂੰ ਕਲਾ ਦਾ ਸਭ ਤੋਂ ਵੱਡਾ ਅੰਤਰਪ ਰੂਪ ਮੰਨਿਆ ਜਾਂਦਾ ਹੈ। ਪਹਿਲਾਂ ਜਦੋਂ ਫਿਲਮਾਂ ਨਹੀਂ ਸਨ ਹੁੰਦੀਆਂ ਉਦੋਂ ਸਿਰਫ ਤਸਵੀਰਾਂ ਬਣਨੀਆਂ ਸ਼ੁਰੂ ਹੋਈਆਂ ਸੀ, ਤਸਵੀਰਾਂ ਤੋਂ ਵੀ ਪਹਿਲਾਂ ਪੇਂਟਿੰਗ ਬਣਨੀ ਸ਼ੁਰੂ ਹੋਈ, ਪੇਂਟਿੰਗ ਤੋਂ ਵੀ ਬਣਨਾ ਜਦੋਂ ਮਨੁੱਖ ਜੰਗਲਾਂ 'ਚ ਰਹਿੰਦਾ ਸੀ ਉਹ ਵੱਖ ਵੱਖ ਢੰਗ ਤਰੀਕੇ ਨਾਲ ਤਸਵੀਰਾਂ ਮੂਰਤਾਂ ਬਣਾਉਂਦਾ ਸੀ। ਇਹ ਕੁਦਰਤੀ ਹੈ ਕਿ ਸਾਡੇ ਜ਼ਿਹਨ ਦੇ ਵਿੱਚ ਤਸਵੀਰਾਂ ਬਣਾ ਕੇ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਬੋਲੀ ਨਾ ਹੁੰਦੇ ਹੋਇਆਂ ਵੀ ਤਸਵੀਰ ਹਜ਼ਾਰ ਗੱਲਾਂ ਕਹਿ ਦਿੰਦੀ ਹੈ, ਹਜ਼ਾਰ ਲਫ਼ਜ਼ ਬੋਲ ਦਿੰਦੀ ਹੈ। ਸਿਨੇਮਾ ਅਜੋਕੇ ਯੁੱਗ ਦਾ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ ਕਿ ਇਸ ਨੂੰ ਕਿਸੇ ਨਾ ਕਿਸੇ ਰੂਪ 'ਚ ਜ਼ਿੰਦਗੀ ਦੇ ਕਈ ਵੱਖ ਵੱਖ ਪਹਿਲੂਆਂ ਤੋਂ ਛੂਹਿਆ ਜਾ ਸਕਦਾ ਹੈ। ਕ੍ਰੀਏਟਿਵ ਲੋਕਾਂ ਦੇ ਲਈ ਫਿਲਮਾਂ ਬਹੁਤ ਵੱਡੀ ਦੁਨੀਆ ਹੈ, ਜਿੱਥੇ ਸੰਗੀਤ, ਆਵਾਜ਼, ਰੌਸ਼ਨੀ ਦੇ ਪ੍ਰਭਾਵਾਂ ਰਾਹੀਂ ਅਸੀਂ ਆਪਣੀ ਇਸ ਅੰਦਰਲੀ ਸੋਚ ਨੂੰ ਵੱਖ ਵੱਖ ਤਰੀਕੇ ਨਾਲ ਵਿਖਾ ਸਕਦੇ ਹਾਂ। ਅਕਸਰ ਕਲਾ ਕਲਾਕਾਰ ਸਮਾਜ ਨਾਲੋਂ ਵੱਖਰੇ ਹੁੰਦੇ ਨੇ ਕਿਉਂਕਿ ਉਹ ਇੱਕ ਵੱਖਰੀ ਸੋਚ ਰੱਖਦੇ ਨੇ, ਅਤੇ ਆਮ ਤੌਰ 'ਤੇ ਬਹੁਤੇ ਕਲਾਕਾਰ ਸਮਾਜ ਵਿੱਚ ਮਿਸਫਿੱਟ ਹੋ ਜਾਂਦੇ ਨੇ। ਸਿਨੇਮਾ ਉਹ ਵਿਖਾਵੇਗਾ ਜੋ ਸਾਨੂੰ ਦੋਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਸਾਇੰਸ ਫਿਕਸ਼ਨ ਰਾਹੀਂ ਦੁਨੀਆ ਨੂੰ ਅਜੀਬ ਅਜੀਬ, ਅਸੀਂ ਦੂਜੇ ਗ੍ਰਹਿਆਂ 'ਤੇ ਜਾ ਕੇ ਕਿੱਦਾਂ ਰਹਿਣਾ ਹੈ ਉਹਦੀ ਸਾਰੀ ਸਟੋਰੀ ਹੁਣ ਬਣਾ ਕੇ ਦੱਸ ਸਕਦੇ ਹਾਂ। ਅਸੀਂ ਬੀਤੇ ਇਤਿਹਾਸ ਨੂੰ ਵੱਡੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੰਗਮੰਚ ਅਤੇ ਸਿਨੇਮੇ ਦੀ ਕਲਾ ਰਾਹੀਂ ਦਿਖਾ ਸਕਦੇ ਹਾਂ। ਸਿਨੇਮਾ ਇੱਕ ਜਾਦੂ ਦੀ ਤਰ੍ਹਾਂ ਹੁੰਦਾ ਹੈ ਅਤੇ ਫਿਲਮ ਬਣਾਉਣ ਵਾਲੇ ਜਾਦੂਗਰ ਉਹ ਆਪਣੇ ਜਾਦੂ ਦੇ ਕ੍ਰਿਸ਼ਮੇ ਵਿਖਾ ਕੇ ਦੁਨੀਆ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ। ਜੀ ਹਾਂ, ਮੈਂ ਗੱਲ ਕੀਤੀ ਸੀ ਚੜ੍ਹਦੀ ਕਲਾ ਦੀ, ਅਤੇ ਚੜ੍ਹਦੀ ਕਲਾ ਦੀ ਗੱਲ ਇਸ ਕਰਕੇ ਕਰਨੀ ਪਈ ਕਿ ਅੱਜ ਵੀ ਸਾਨੂੰ ਪੰਜਾਬ ਵਿੱਚ ਬਹੁਤ ਲੋਕ ਲੱਗਦੇ ਨੇ ਉਹ ਸ਼ਾਇਦ ਸਮਝਦੇ ਨੇ ਕਿ ਸਿਨੇਮਾ ਇੱਕ ਐਸੀ ਸੱਚਾਈ ਹੈ ਜਿਸ ਨੂੰ ਅੱਖੋਂ ਭੁਰੇਖੇ ਕਰਕੇ ਅਸੀਂ ਅੱਗੇ ਚੱਲ ਸਕਦੇ ਹਾਂ। ਫਿਲਮ ਚੜ੍ਹਦੀ ਕਲਾ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ। ਫਿਲਮ ਚੜ੍ਹਦੀ ਕਲਾ 84 ਦੇ ਉਸ ਹਾਲਾਤ ਨੂੰ ਸੱਚ ਬਿਆਨ ਕਰਦੀ ਹੈ, ਖਾਸ ਤੌਰ 'ਤੇ ਇੱਕ ਪਰਿਵਾਰ ਦੇ ਬੱਚਿਆਂ ਨਾਲ ਕੀ ਬੀਤਦੀ ਹੈ ਉਸ ਦੀ ਕਹਾਣੀ ਦਾ ਬਿਆਨ ਕੀਤਾ ਗਿਆ। ਜੇ ਤੁਸੀਂ ਉਸ ਦੀ ਕਹਾਣੀ ਨੂੰ ਸੁਣਨਾ ਚਾਹੁੰਦੇ ਹਾਂ, ਉਹ ਗੱਲਾਂ ਕੀ ਕੀਤੀਆਂ ਗਈਆਂ, ਉਹਨਾਂ ਗੱਲਾਂ ਵਿੱਚੋਂ ਕੀ ਸਿੱਖਿਆ ਮਿਲਦੀ ਹੈ, ਕੀ ਉਹ ਗੱਲਾਂ ਸਾਨੂੰ ਅੱਗੇ ਸਮਾਜ 'ਚ ਲੈ ਕੇ ਜਾਣੀਆਂ ਚਾਹੀਦੀਆਂ ਨੇ ਕਿ ਨਹੀਂ ਜਾਣੀਆਂ ਚਾਹੀਦੀਆਂ, ਉਹਦਾ ਜਦੋਂ ਅਸੀਂ ਰੰਗ ਰੂਪ ਵੇਖਦੇ ਹਾਂ ਤਾਂ ਸਾਡੇ ਰੂਪ, ਜਨਮ, ਕੰਮ ਕਰਨ ਦੇ ਤਰੀਕੇ ਬਦਲ ਜਾਂਦੇ ਨੇ। ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਇਸ ਫਿਲਮ ਦਾ, ਤੁਸੀਂ ਆਵਾਜ਼ ਰਾਹੀਂ ਸੁਣੋਗੇ ਇਸ ਫਿਲਮ ਦਾ ਉਹ ਟ੍ਰੇਲਰ ਜੋ ਸਾਡੇ ਸਾਹਮਣੇ ਆਉਂਦਾ ਆ, ਉਸ ਦੇ ਬੋਲਾਂ ਦੇ ਵਿੱਚ ਜੋ ਕਹਾਣੀ ਬਿਆਨ ਕੀਤੀ ਹੈ ਉਹ ਸਾਨੂੰ ਬਹੁਤ ਕੁਛ, ਬਹੁਤ ਸੱਚਾਈਆਂ ਬਿਆਨ ਕਰਦੀ ਨਜ਼ਰ ਆਵੇਗੀ।
1: ਦਿੱਲੀ ਜਾਣਾ ਜ਼ਰੂਰੀ ਹੈ, ਹਾਲਾਤ ਠੀਕ ਨਹੀਂ ਹੈਗੇ।
2: ਮੈਂ ਮੁਲਾਜ਼ਮ ਬੰਦਾ, ਮੈਨੂੰ ਹਾਲਾਤ ਕੀ ਕਹਿੰਦੇ?
3: ਬਾਰ ਬਾਰ ਇੱਕੋ ਗੱਲ ਪੁੱਛੀ ਜਾਂਦੇ ਆ ਕਿ ਜਦੋਂ ਸਵੇਰੇ ਘਰੋਂ ਗਿਆ ਤਾਂ ਕੀ ਕਹਿ ਕੇ ਗਿਆ।
4: ਜੋ ਆਪਾਂ ਕਰਨ ਚੱਲੇ ਹਾਂ ਉਹ ਬਹੁਤ ਵੱਡਾ ਕੰਮ ਆ, ਗਲਤੀ ਦੀ ਕੋਈ ਗੁੰਜਾਇਸ਼ ਨਹੀਂ, ਤੇਰੇ ਨਾਲ ਇੱਕ ਹੋਰ ਸਾਥੀ ਦੀ ਲੋੜ ਆ।
5: ਪੱਗਾਂ ਗੱਲੀਆਂ ਸ਼ੀਸ਼ੇ 'ਚ ਨਹੀਂ ਸਵਰਦੀਆਂ ਸੱਤੇ, ਇਹਨਾਂ ਲਈ ਹੋਰ ਵੀ ਬੜਾ ਕੁਛ ਕਰਨਾ ਪੈਂਦਾ।
6: ਜੇ ਇਸ ਵਾਰੀ ਵਕਤ ਨੇ ਸਵਾਲ ਸਾਨੂੰ ਪਾਇਆ ਨਾ ਤੇ ਜਵਾਬ ਵੀ ਅਸੀਂ ਚੜ੍ਹਦੀ ਕਲਾ ਨਾ ਦੇਵਾਂਗੇ।
1: ਬਾਪੂ ਜੀ ਆ ਕੀ ਕਰ ਰਹੇ ਹੋ, ਤੁਸੀਂ ਉਮਰ 'ਚ ਮੇਰੇ ਤੋਂ ਵੱਡੇ ਹੋ।
7: ਉਮਰ ਤੇਰੀ ਭਾਵੇਂ ਬਹੁਤ ਘੱਟ ਹੈ ਪਰ ਤੇਰਾ ਰੁਤਬਾ ਬਹੁਤ ਵੱਡਾ ਹੈ।

0: ਜਿਹੜੀ ਭੀੜ ਦੇ ਸਿਰ ਤੇ ਤੂੰ ਛਾਲਾ ਮਾਰਦੀ ਫਿਰਦੀ ਆ ਨਾ ਬੀਬੀ, ਇਹ ਧੂੜਰ ਕੀ ਹੁੰਦੀ ਆ? ਜਿੱਧਰ ਦੀ ਵਾ ਉਧਰ ਨੂੰ ਉੱਡ ਜਾਂਦੀ ਆ।
1: ਇਹ ਵੀ ਤੇਰਾ ਵਹਿਮ ਆ, ਨਾਲੇ ਮੈਂ ਕੱਲੀ ਉਹ 1,25,000 ਆ।
2: ਫਿਲਮ ਚੜ੍ਹਦੀ ਕਲਾ, ਉਸਦਾ ਇਹ ਰੂਪ ਤੁਸੀਂ ਦੇਖਿਆ, ਆਵਾਜ਼ ਰਾਹੀਂ ਤੁਸੀਂ ਟ੍ਰੇਲਰ ਸੁਣਿਆ, ਉਸਦੇ ਡਾਇਲਾਗ, ਉਸਦੇ ਬੋਲ, ਇਹ ਸਾਰੇ ਸਾਨੂੰ ਪ੍ਰਭਾਵ ਕਰਦੇ ਨੇ। ਉਸਦੇ ਡਾਇਲਾਗ ਵਿੱਚ ਇਹ ਗੱਲ ਆਉਂਦੀ ਹੈ, ਅਸੀਂ ਲੜਾਂਗੇ, ਅੜਾਂਗੇ, ਮਰਾਂਗੇ, ਅਸੀਂ ਹਮੇਸ਼ਾ ਜਵਾਬ ਚੜ੍ਹਦੀ ਕਲਾ ਨਾਲ ਦੇਵਾਂਗੇ। ਜੀ ਹਾਂ, ਜ਼ੁਲਮ ਦੇ ਸਾਹਮਣੇ ਜ਼ੁਲਮ ਨੂੰ ਕਬੂਲ ਕੇ ਫਿਰ ਅਸੀਂ ਚੜ੍ਹਦੀ ਕਲਾ 'ਚ ਰਹਿਣਾ, ਇਹ ਸਾਡੀ ਵਿਰਾਸਤ ਹੈ। ਅਤੇ ਇਸ ਵਿਰਾਸਤ ਨੂੰ ਹੀ ਅਜੋਕੇ ਸਿਨੇਮਾ ਦੇ 3D 5D ਪਰਦੇ ਰਾਹੀਂ ਲੋਕਾਂ ਸਾਹਮਣੇ ਰੱਖਿਆ ਗਿਆ। ਗੱਲ ਜਿਹੜੀ ਮੈਂ ਕਰਨੀ ਹੈ ਉਹ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਕੁਝ ਸੱਜਣਾਂ ਦੇ ਵਿਰੋਧ ਕਰਕੇ ਇਸ ਫਿਲਮ ਨੂੰ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਮਹੀਨਾ ਜੂਨ ਦਾ ਹੋਵੇ ਅਤੇ ਜਦੋਂ ਪੂਰੀ ਦੁਨੀਆ ਦੇ ਵਿੱਚ ਫਿਲਮ ਚੱਲ ਰਹੀ ਹੋਵੇ ਤਾਂ ਕੀ ਇਹ ਜੰਗ ਉਸ ਸਿਨੇਮੇ ਰਾਹੀਂ ਸਾਡੇ ਸਾਹਮਣੇ ਹੁਣ ਵੀ ਆਈ ਹੈ? ਕੀ ਉਹ ਜੰਗ ਅਜੇ ਤੱਕ ਜਾਰੀ ਹੈ? ਫਿਲਮ ਨੂੰ ਹਿੰਦੁਸਤਾਨ ਦੀ ਸੈਂਸਰ ਦੇ ਵਿੱਚੋਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ, ਖਾਸ ਤੌਰ 'ਤੇ 84 ਨਾਲ ਜੁੜੀਆਂ ਘਟਨਾਵਾਂ ਰਾਹੀਂ ਕਈ ਵਾਰੀ ਕੱਟ ਵੱਢ ਕਰਕੇ, ਪਰ ਫਿਲਮ ਨੂੰ ਬੜੇ ਹੀ ਕਲਾਸਿਕਲ ਇੱਕ ਕਹਾਣੀ ਬਣਾ ਕੇ ਤਾਂ ਕਿ ਉਸ ਦੇ ਨਜ਼ਰੀਏ ਨੂੰ ਸਮਝਿਆ ਜਾ ਸਕੇ, ਉਸ ਨਾਲ ਪ੍ਰਦਰਸ਼ਨ ਕੀਤਾ ਗਿਆ। ਦੁਨੀਆ ਦੇ ਵਿੱਚ ਹਮੇਸ਼ਾ ਹੀ ਕਲਾ ਦੇ ਉੱਤੇ ਸਹਿਮਤੀ ਅਸਹਿਮਤੀ ਹੋ ਸਕਦੀ ਆ, ਸੰਵਾਦ ਕੀਤਾ ਜਾਣਾ ਚਾਹੀਦਾ, ਰੋਕ ਲੱਗਣਾ ਕਿਸੇ ਮਸਲੇ ਦਾ ਹੱਲ ਨਹੀਂ। ਸੰਵਾਦ ਕਰਕੇ, ਕਹਾਣੀਆਂ ਕਰਕੇ ਵਿਚਾਰ ਕੀਤੇ ਜਾ ਸਕਦੇ ਨੇ, ਬਹਿਸ ਕੀਤੀ ਜਾ ਸਕਦੀ ਹੈ, ਅਤੇ ਸੰਵਾਦ ਦੇ ਨਾਲ ਹੀ ਅਗਲੀਆਂ ਘਟਨਾਵਾਂ ਨੂੰ ਸਮਝ ਕੇ ਇਤਿਹਾਸ ਨੂੰ ਵੱਖਰੇ ਤਰੀਕੇ ਤੋਂ ਸਮਝਣ ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਮੈਲਬਨ ਤੋਂ ਨਰਪਿੰਦਰ ਰੂਹਦਾਰੀਆਂ ਹੋਣਾ ਨੇ ਆਪਣੀ ਪੋਸਟ ਦੇ ਵਿੱਚ ਵੀ ਬਹੁਤ ਸੋਹਣਾ ਲਿਖਿਆ ਹੈ ਕਿ ਰੂਹਦਾਰੀਆਂ ਟੀਮ ਦਾ ਮੰਨਣਾ ਹੈ ਕਿ ਇਤਿਹਾਸਕ, ਸਮਾਜਿਕ ਅਤੇ ਮਨੁੱਖੀ ਅਨੁਭਵਾਂ 'ਤੇ ਆਧਾਰਿਤ ਫਿਲਮਾਂ ਨੂੰ ਉਤਸ਼ਾਹਿਤ ਕਰਨਾ, ਸਮਰਥਨ ਮਿਲਣਾ ਚਾਹੀਦਾ। ਫਿਲਮਕਾਰ ਚੁਣੌਤੀ ਭਰਪੂਰ ਵਿਸ਼ਿਆਂ ਨੂੰ ਚੁਣਦੇ ਨੇ ਤਾਂ ਕਿ ਉਹ ਇਸ ਗੱਲ ਦੇ ਵੱਡੇ ਸੰਵਾਦ ਵਿੱਚ ਹਿੱਸਾ ਪਾ ਸਕਣ। ਇਹ ਕਿੱਥੋਂ ਆਏ, ਇਤਿਹਾਸ ਕਿਹੜਾ ਸਭ ਸਿਖਾਉਂਦਾ ਹੈ? ਫਿਲਮ ਨੂੰ ਵਿਰੋਧ ਕਰਨ ਵਾਲਿਆਂ ਵਿੱਚ ਕੋਈ ਬਹੁਤਾ ਤੁੱਕ ਨਜ਼ਰ ਨਹੀਂ ਆਉਂਦਾ। ਸਿਨੇਮੇ ਨੂੰ ਇੱਕ ਮਾਧਿਅਮ ਹੀ ਐਕਸੈਪਟ ਨਾ ਕਰਨਾ, ਇਹ ਇੱਕ ਸਰਾਸਰ ਬੇਇਨਸਾਫੀ ਹੈ, ਇਹ ਸਰਾਸਰ ਗਲਤੀ ਹੈ। ਮੇਰਾ ਮੰਨਣਾ, ਆਪਣਾ ਮੰਨਣਾ ਹੈ ਕਿ ਫਿਲਮ ਦੀ ਸਫਲ ਹੋਣਾ ਨਾ ਹੋਣਾ ਇੱਕ ਵੱਖ ਨਜ਼ਰੀਆ ਹੈ। ਜਦੋਂ ਹੁਣ ਕਿ ਸਾਰਾ ਕੁਛ ਅਸੀਂ ਵੱਖ ਵੱਖ ਮਾਧਿਅਮ ਰਾਹੀਂ ਫਿਲਮਾਂ 'ਤੇ ਇਸ ਫੋਨ ਦੇ ਵਿੱਚ ਵੇਖਦੇ ਹਾਂ, ਅਤੇ ਸਿਨੇਮੇ ਦੇ ਵਿੱਚ ਇੱਕ ਗੱਲ ਨੂੰ ਕਹਿਣਾ ਜਾਂ ਨਾ ਕਹਿਣਾ ਬੰਦ ਕਰਨਾ ਬੇਤੁਕਾ ਜਿਹਾ ਗੱਲ ਹੋ ਜਾਂਦੀ ਹੈ। ਬਹੁਤ ਸਾਰੀਆਂ ਫਿਲਮਾਂ, ਨਾਨਕ ਸ਼ਾਹ ਫਕੀਰ ਪੰਜਾਬ ਵਿੱਚ ਨਹੀਂ ਦਿਖਾਈ ਗਈ, ਬੈਨ ਕਰਨ ਦੀ ਮੰਗ ਕੀਤੀ ਗਈ, ਮਿਲੀਅਨ ਤੋਂ ਵੱਧ ਲੋਕਾਂ ਨੇ ਵਿਊਜ਼ ਉਹਦੇ ਯੂਟਿਊਬ 'ਤੇ ਨੇ। ਆਪਾਂ ਇਸ ਫਿਲਮਾਂ ਰਾਹੀਂ ਕਿਹੜੀ ਜੰਗ, ਕਿਹੜੇ ਅਲੌਤ, ਕਿਹੜੀ ਗੱਲ ਦੀ ਗੱਲ ਕਰਨਾ ਚਾਹੁੰਦੇ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡਾ ਸੁਭਾਅ ਬਾਗੀ ਹੈ, ਬਾਗੀ ਪੁਣਾ ਸਾਡੇ ਸੁਭਾਅ ਦੇ ਵਿੱਚ ਹੈ, ਪਰ ਬਾਗੀ ਪੁਣੇ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਨੇਮੇ ਦੇ ਸਰੂਪ ਨੂੰ ਅੱਖੋਂ ਪਰੋਖੇ ਕਰਕੇ ਅੱਗੇ ਨਿਕਲ ਜਾਈਏ। ਗਗਨਦੀਪ ਹੁਣਾਂ ਦਾ ਗੀਤ ਸੁਣਦੇ ਹਾਂ, ਅਕਸਰ ਮੈਂ ਇੱਥੇ ਸੁਣਾਉਣਾ ਅਤੇ ਦਿਲ ਨੂੰ ਬੜਾ ਚੰਗਾ ਲੱਗਦਾ। ਚੜ੍ਹਦੀ ਕਲਾ ਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ।

ਇੱਤੇ ਹੁੰਦਾ ਮੁੱਢ ਤੋਂ ਮੈਂ ਆਇਆ ਹਾਕੀ ਉੱਤੋਂ ਕੁਰਬਾਨ ਇਤਿਹਾਸ ਉੱਤੇ ਛੱਡੇ ਸਦਾ ਡੂੰਘੇ ਮੈਂ ਨਿਸ਼ਾਨ ਤੇ ਮੈਨੂੰ ਮੌਤ ਮਨਜ਼ੂਰ ਗੱਲ ਸੱਚੀ ਸਦਾ ਕਰਾਂ ਪੀਵਾਂ ਜ਼ਹਿਰ ਦੇ ਪਿਆਲੇ ਹੱਸ ਸੂਲੀਆਂ ਤੇ ਚੜਾਂ ਤੇ ਦਿੱਤਾ ਸਮੇਂ ਦੇ ਹਾਕਮ ਸਲੀਬੀ ਉੱਤੇ ਟੰਗ ਕਦੇ ਸੀਸੀ ਉੱਤੇ ਆਰਾ ਕਦੇ ਕੱਟੇ ਅੰਗ ਅੰਗ ਉਹ ਮੈਂ ਤਾਂ ਫੇਰ ਵੀ ਨਾ ਰੁਕਾਂ ਮੈਂ ਤਾਂ ਫੇਰ ਵੀ ਨਾ ਝੁਕਾਂ ਹਰ ਹਾਲ ਵਿੱਚ ਰਹਿੰਦੀ

0: ਗਗਨਦੀਪ ਦਾ ਗੀਤ ਤੁਸੀਂ ਸੁਣ ਰਹੇ ਹੋ, ਮੈਂ ਬਾਗੀ, ਅਤੇ ਬਾਗੀ ਪੁਣੇ ਦੀ ਆਦਤ ਵੱਲ ਜਾਂਦਾ ਹੈ ਗੀਤ। ਮੇਰੇ ਨਾਲ ਕਾਲਰ ਜੁੜੇ ਨੇ ਜੀ, ਪਰਮਜੀਤ ਕੌਰ ਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ?
1: ਹਾਂਜੀ ਸੇਖੋਂ ਸਾਹਿਬ,
0: ਵਾਹ ਜੀ ਵਾਹ,
1: ਸਤਿ ਸ਼੍ਰੀ ਮੇਰੇ ਵੱਲੋਂ ਪਲੈਂਟੀ ਵੈਲੀ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ ਲੱਗਾ, ਤੁਸੀਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਉਂਦੇ ਹੋ। ਅਤੇ ਪਰਮਜੀਤ ਕੌਰ ਜੀ, ਮੈਨੂੰ ਤੁਸੀਂ ਗੱਲ ਕਰਨ ਲੱਗੇ ਦੱਸਿਆ ਸੀ ਕਿ ਤੁਸੀਂ ਫਿਲਮ ਚੜ੍ਹਦੀ ਕਲਾ ਜਿਹੜੀ ਦੇਖ ਕੇ ਆਏ ਹੋ,
1: ਅਤੇ
0: ਮੈਂ ਅਜੇ ਆਪਣੇ ਕੁਛ ਰੁਝੇਵਿਆਂ ਕਰਕੇ ਸ਼ਾਇਦ ਫਿਲਮ ਨਹੀਂ ਦੇਖ ਸਕਿਆ, ਅਤੇ ਮੇਰੀ ਬੜੀ ਇੱਛਾ ਹੈ ਕਿ ਫਿਲਮ ਦੇਖਿਆ, ਪਰ ਮੈਂ ਫਿਲਮ ਬਾਰੇ ਪੜ੍ਹਿਆ ਲਿਖਿਆ ਬਹੁਤ, ਜੋ ਕੁਛ ਵੱਖ ਵੱਖ ਸੋਸ਼ਲ ਮੀਡੀਆ 'ਚ ਗੱਲਾਂ ਚੱਲ ਰਹੀਆਂ, ਖਾਸ ਤੌਰ 'ਤੇ ਸਾਡਾ ਸੰਬੰਧ ਹੈ ਕਿ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਕਿਉਂ ਨਹੀਂ ਵਿਖਾਇਆ ਜਾ ਰਿਹਾ, ਉਸ ਦੀ ਗੱਲ ਕਰਦੇ ਹਾਂ। ਅਤੇ ਮੇਰੀ ਦਿਲਚਸਪੀ ਇਹ ਜਾਣਨਾ ਹੈ ਕਿ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ, ਅਤੇ ਤੁਹਾਡਾ ਤਜ਼ਰਬਾ ਵੀ ਬਹੁਤ ਆ ਪੰਜਾਬ ਦੇ ਵਿੱਚ ਵੀ, ਇੱਥੋਂ ਦੇ ਵੀ, ਅਤੇ ਅਸੀਂ ਜਿਹੜਾ ਇਹਦਾ ਜੋ ਅਸੀਂ ਸੋਚਦੇ ਹਾਂ, ਜੋ ਆਸਟ੍ਰੇਲੀਆ ਦੇ ਵਿੱਚ ਜੋ ਸਾਡੇ ਪਰਿਵਾਰ ਨੇ, ਉਹਨਾਂ ਬਾਰੇ ਕਿਵੇਂ ਲੱਗਦਾ? ਫਿਲਮ ਬਾਰੇ ਦੱਸੋ ਪਹਿਲਾਂ, ਫਿਲਮ ਚੜ੍ਹਦੀ ਕਲਾ ਤੁਸੀਂ ਦੇਖ ਕੇ ਆਏ ਹੋ, ਕਿਵੇਂ ਦੀ ਲੱਗੀ?
1: ਹਾਂਜੀ ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੇਰਾ ਇਹ ਮੰਨਣਾ ਆ ਕਿ ਫਿਲਮ ਚੜ੍ਹਦੀ ਕਲਾ ਜਿਹੜੀ ਸੀ, ਇੱਕ ਮੈਂ ਦਰਸ਼ਕ ਦੇ ਤੌਰ 'ਤੇ ਉਹ ਫਿਲਮ ਵੇਖੀ ਆ,
0: ਠੀਕ ਹੈ ਜੀ,
1: ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤਾ ਗਿਆਨ ਨਹੀਂ ਹੈਗਾ ਕਿ ਚੰਗਾ ਫਿਲਮਾਂ ਚੰਗੀ ਕਿਹੜੀ ਮਾੜੀ ਕਿਹੜੀ ਆ। ਮੈਂ ਤੇ ਇੱਕ ਦਰਸ਼ਕ ਦੇ ਤੌਰ 'ਤੇ ਉਹ ਫਿਲਮ ਵੇਖ ਕੇ ਆਈ ਹਾਂ, ਜਿਹਨੇ ਮੇਰੇ ਅੰਦਰ ਨੂੰ ਹਿਲਾ ਕੇ ਰੱਖ ਦਿੱਤਾ ਆ।
0: ਅੱਛਾ ਜੀ।
1: ਹਾਲਾਂਕਿ ਮੈਨੂੰ ਇਹ ਪਤਾ ਆ ਕਿ ਮੈਂ ਜਦੋਂ ਜੂਨ 84 ਹੋਇਆ ਆ ਤੇ ਮੈਂ ਉਦੋਂ ਵੀ ਉੱਥੇ ਸੀ,
0: ਪੰਜਾਬ
1: 'ਚ ਸੀ
0: ਤੇ
1: ਅੰਮ੍ਰਿਤਸਰ ਸੀ, ਠੀਕ ਹੈ। ਤੇ ਜਦੋਂ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਨਾਲ ਜੋ ਵੀ ਹੋਇਆ, ਕਤਲ ਹੋਇਆ, ਉਸ ਤੋਂ ਬਾਅਦ ਵੀ ਮੈਂ ਉੱਥੇ ਪੰਜਾਬ 'ਚ ਸੀ, ਉਹ ਸਾਰੇ ਵਰਤਾਰੇ ਦੀ ਫੇਰ ਵੀ ਤੁਸੀਂ, ਕਿਉਂਕਿ ਤੁਸੀਂ ਸਾਹਮਣੇ ਨਹੀਂ ਹੁੰਦੇ, ਤੁਸੀਂ ਪ੍ਰਭਾਵਿਤ ਨਹੀਂ ਹੋਏ ਹੁੰਦੇ, ਇਹ ਤਾਂ ਜਿਸ ਤਰ੍ਹਾਂ ਲੱਗਦੀ ਆ ਨਾ ਪੀੜ ਉਹਨੂੰ ਪਤਾ ਹੁੰਦੀ ਆ। ਤੇ ਮੈਨੂੰ ਕੱਲ ਇਹ ਫਿਲਮ ਵੇਖ ਕੇ ਪਤਾ ਲੱਗਾ ਕਿ ਜਿਹੜੇ ਲੋਕ ਸਿੱਧੇ ਤੌਰ ਤੇ ਉਹਦੇ 'ਚ ਜਿਹਨਾਂ ਨਾਲ ਕੀ ਹੋਇਆ, ਖਾਸ ਤੌਰ ਤੇ ਇਹ ਜਿਹੜੀ ਫਿਲਮ ਆ ਇਹ ਉਹਨਾਂ ਦੀ ਪਤਨੀ ਨਾਲ ਸੰਬੰਧਿਤ ਆ, ਬੇਅੰਤ ਸਿੰਘ ਦੀ ਨਾਲ, ਬਿਮਲ ਕੌਰ ਖਾਲਸਾ, ਕਿੱਦਾਂ ਇੱਕ ਹੱਸਦਾ ਵਸਦਾ ਘਰ, ਜਿਹੜੇ ਦੋ ਜੀ ਆਪਣੇ ਪਰਿਵਾਰ ਨੂੰ ਆਪਣੇ ਘਰ 'ਚ ਰਹਿ ਕੇ ਆਪਣਾ ਪਰਿਵਾਰ ਪਾਲ ਰਹੇ ਆ, ਉਹਨਾਂ ਦਾ ਕੋਈ ਇਹੋ ਜਿਹੀ ਸਿਆਸਤ ਨਾਲ ਇਹੋ ਇਹਨਾਂ ਗੱਲਾਂ ਨਾਲ ਕੋਈ ਸੰਬੰਧ ਹੀ ਨਹੀਂ, ਪਰ ਉਹ ਇੱਕ ਘਟਨਾ ਜਿਹੜੀ ਕਿ ਸਾਰਾ ਕੁਛ ਬਦਲ ਕੇ ਰੱਖ ਦਿੰਦੀ ਆ, ਹਨੇਰੀ ਕਿੱਦਾਂ ਆਉਂਦੀ ਆ, ਕਿੱਧਰੋਂ ਆਉਂਦੀ ਆ, ਕਿਹੜੇ ਕਾਰਨਾਂ ਕਰਕੇ ਆਉਂਦੀ ਆ, ਉਹਨਾਂ ਦਾ ਉਹਦੇ ਨਾਲ ਕੋਈ ਲਾਕਾ ਦੇਕਾ ਨਹੀਂ ਸੀ, ਖਾਸ ਕਰਕੇ ਜਦੋਂ ਉਹਨੂੰ ਬੀਬੀ ਬਿਮਲ ਕੌਰ ਖਾਲਸਾ ਨੂੰ ਪੁੱਛਿਆ ਜਾਂਦਾ ਆ, ਬਾਰ ਬਾਰ ਇੰਟੈਰੋਗੇਸ਼ਨ ਚ ਉਹਨੂੰ ਪੁੱਛਿਆ ਜਾਂਦਾ ਆ ਕਿ ਜਦੋਂ ਉਹ ਘਰੋਂ ਗਿਆ ਸੀ ਤੇਰਾ ਪਤੀ ਤੈਨੂੰ ਕੀ ਕਹਿ ਕੇ ਗਿਆ ਸੀ, ਉਹਦਾ ਉਸ ਗੱਲ ਵੱਲ ਕੋਈ ਸਮਝ ਨਹੀਂ ਉਹਨੂੰ ਆਉਂਦੀ, ਉਹ ਸਿਰਫ ਉਹਦਾ ਧਿਆਨ ਇੱਕ ਗੱਲ ਇਸ ਗੱਲ ਨਾਲ ਆ ਕਿ ਜੇ ਇੰਦਰਾ ਗਾਂਧੀ ਨੂੰ ਗੋਲੀ ਵੱਜੀ ਆ, ਕਿਉਂਕਿ ਮੇਰਾ ਪਤੀ ਉਹਦਾ ਬੋਡੀ ਗਾਰਡ ਆ, ਉਹ ਹਰ ਵੇਲੇ ਉਹਦੇ ਨਾਲ ਹੁੰਦਾ, ਉਹਦਾ ਕੀ ਬਣਿਆ, ਉਹ ਠੀਕ ਠਾਕ ਆ। ਤੇ ਉਸ ਫਿਲਮ ਨੇ ਸੱਚਮੁੱਚ ਹੀ ਆ ਕਿ ਜੋ ਪੰਜਾਬ 'ਚ ਉਹਨਾਂ ਦਿਨਾਂ 'ਚ ਹੋਇਆ ਜਾਂ ਦਿੱਲੀ 'ਚ ਹੋਇਆ ਜਾਂ ਹਿੰਦੁਸਤਾਨ ਦੀਆਂ ਕੁਛ ਥਾਵਾਂ 'ਤੇ ਹੋਇਆ ਹੋਊਗਾ, ਉਸ ਚੀਜ਼ ਨੂੰ ਬਹੁਤ ਸੋਹਣੀ ਤਰ੍ਹਾਂ ਪੇਸ਼ ਕੀਤਾ ਆ। ਤੇ ਇਹ ਇੱਕ ਇਤਿਹਾਸਕ ਫਿਲਮ ਆ, ਸਮਾਜਿਕ ਫਿਲਮ ਆ, ਤੇ ਜਿੱਦਾਂ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਰੂਹਦਾਰੀਆਂ ਵਾਲਿਆਂ ਨੇ ਵੀ ਕਿਹਾ ਆ ਕਿ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਆ ਉਹ ਸਾਨੂੰ ਸਾਡੇ ਸਮਾਜ ਨੂੰ, ਸਾਡੇ ਇਤਿਹਾਸ ਨੂੰ, ਮਨੁੱਖੀ ਅਨੁਭਵਾਂ ਨੂੰ ਪੇਸ਼ ਕਰਦੀਆਂ। ਔਰ ਇਸ ਫਿਲਮ ਨੇ ਉਸ ਪਰਿਵਾਰ ਨੂੰ ਜਦੋਂ ਬੇਅੰਤ ਸਿੰਘ ਮਰ ਜਾਂਦੇ ਦੀ ਡੈਥ ਹੋ ਜਾਂਦੀ ਆ ਜਾਂ ਉਹ ਸ਼ਹੀਦ ਹੋ ਜਾਂਦੇ ਆ, ਉਸ ਤੋਂ ਬਾਅਦ ਜੋ ਉਸ ਬੀਬੀ ਨਾਲ ਤੇ ਉਹਦੇ ਬੱਚਿਆਂ ਨਾਲ ਬੀਤੀ।
0: ਹਾਂਜੀ, ਉਹ ਗੱਲ ਠੀਕ ਹੈ ਵੀ ਉਹਨੂੰ ਜਦੋਂ ਬੇਅੰਤ ਸਿੰਘ ਹੋਣੀ ਇੰਦਰਾ ਗਾਂਧੀ ਜੀ ਦਾ ਕਤਲ ਕਰਦੇ ਆ, ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਜਾਂਦਾ ਉਹਨਾਂ ਦੀ ਜਿਹੜੀ ਦੂਜੀ ਸੁਰੱਖਿਆ ਕਰਨ ਟੀਮ ਹੈ ਉਹਦੇ ਵੱਲੋਂ, ਅਸੀਂ ਉਹਨਾਂ ਨੂੰ ਆਪਣੇ ਸ਼ਹੀਦ ਮੰਨਦੇ ਹਾਂ ਜੀ।
1: ਚਲੋ ਉਹ ਹਾਂਜੀ, ਤੇ ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਉਹਨਾਂ ਦੇ ਉਹਦੇ ਵਿੱਚ ਉਹਦੇ ਪਰਿਵਾਰ ਦਾ ਜਿਸ ਜਿਹਨਾਂ ਬੱਚਿਆਂ ਨੂੰ 3 ਸਾਲ ਦਾ ਛੋਟਾ ਬੱਚਾ ਆ, ਸ਼ਾਇਦ 5-6 ਸਾਲ ਦੇ ਦੂਜੇ ਦੋ ਬੱਚੇ ਆ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕੀ ਹੋਇਆ ਸਾਡੇ ਨਾਲ। ਪਰ ਉਹਨਾਂ ਨੂੰ ਉਸ ਔਰਤ ਨਾਲ ਫਿਰ ਨਾ ਉਹਨੂੰ ਸਮਾਜ ਚੋਂ ਕੋਈ ਆਪਣੇ ਨੇੜੇ ਲਾਉਂਦਾ ਆ, ਨਾ ਉਹਦੀ ਕੋਈ ਰੱਖਿਆ ਦਾ ਸੰਬੰਧ ਆ। ਕਿਸ ਤਰ੍ਹਾਂ ਉਹ ਦਰ ਬਦਰ ਧੱਕੇ ਖਾਂਦੀ, ਪੁਲਿਸ ਦੀ ਹਿਰਾਸਤ ਦੇ ਵਿੱਚ ਉਹਨੂੰ ਟੋਰਚਰ ਕੀਤਾ ਜਾਂਦਾ ਆ। ਮਤਲਬ ਉਹਦੇ ਚ ਜਿਹੜੀ ਸਾਡੀ ਸਰਕਾਰੀ ਤੰਤਰ ਮੰਤਰ ਆ ਨਾ, ਉਹਦਾ ਕੀ ਵਰਤਾਓ ਆ, ਉਹਨੂੰ ਬੜੀ ਸੋਹਣੀ ਤਰ੍ਹਾਂ ਪੇਸ਼ ਕੀਤਾ ਆ ਉਹਨਾਂ ਨੇ। ਤੇ ਇਹ ਚੀਜ਼ ਨੇ ਠੀਕ ਆ, ਕਈ ਥਾਵਾਂ ਤੇ ਤੁਹਾਨੂੰ ਉਸ ਚੀਜ਼ ਦੇ ਉੱਤੇ ਗੁੱਸਾ ਵੀ ਆਉਂਦਾ ਆ, ਤੁਹਾਨੂੰ ਰੋਣ ਵੀ ਆਉਂਦਾ ਆ, ਤੁਸੀਂ ਸੋਚਦੇ ਆ ਕਿ ਇਨਸਾਨੀਅਤ ਕਿਸ ਪਾਸੇ ਵੱਲ ਤੁਰੀ ਜਾ ਰਹੀ ਆ, ਕਿ ਅਸੀਂ 21ਵੀਂ ਸਦੀ ਚ ਹੋ ਕੇ ਵੀ ਅਸੀਂ ਅਜੇ ਵੀ ਇਨਸਾਨ ਹੀ ਨਹੀਂ ਬਣੇ। ਸਿਰਫ ਅਸੀਂ ਆਪਣੀਆਂ ਕੁਰਸੀਆਂ ਦੀ ਖਾਤਰ, ਆਪਣੀਆਂ ਚੌਧਰਾਂ ਦੀ ਖਾਤਰ ਅਸੀਂ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ, ਜਿਸ ਚੀਜ਼ ਨੇ ਮੈਨੂੰ ਬਹੁਤ ਦੁਖੀ ਕੀਤਾ। ਤੇ ਮੇਰੀ ਇੱਕ ਅੱਜ ਇੱਕ ਹੋਰ ਵੀ ਕਿਸੇ ਨਾਲ ਗੱਲ ਹੋ ਰਹੀ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਆ, ਜਿਸ ਦਿਨ ਗੋਲੀ ਵੱਜੀ ਆ, ਤੁਸੀਂ ਉੱਥੇ ਕਿੱਥੇ ਸੀ, ਉਸ ਦਿਨ ਕਿੱਥੇ ਸੀ? ਉਹ ਮੇਰੇ ਵਾਕਫਕਾਰ ਆ, ਉਹਨਾਂ ਨੇ ਮੈਨੂੰ ਦੱਸਿਆ ਕੁੜੀ ਨੇ ਕਿ ਮੈਂ ਉਸ ਵੇਲੇ ਹਰਿਆਣੇ ਦੇ ਇੱਕ ਹੋਸਟਲ ਚ ਸੀ, ਕਿਸੇ ਚ, ਮੈਂ ਉੱਥੇ ਕਾਲਜ ਚ ਪੜ੍ਹਦੀ ਸੀ, ਤੇ ਹੋਸਟਲ ਬੰਦ ਕਰਨਾ ਪੈ ਗਿਆ। ਇਹ ਚਾਰ ਕੁੜੀਆਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਉੱਥੇ ਹੋਸਟਲ ਚ, ਤੇ ਪ੍ਰਿੰਸੀਪਲ ਨੇ ਦੋ ਕੁੜੀਆਂ ਨੂੰ ਕਾਰ ਦੇ ਕੇ ਤੇ ਨਾਲ ਡਰਾਈਵਰ ਦੇ ਕੇ, ਹਿੰਦੂ ਡਰਾਈਵਰ ਦੇ ਕੇ, ਤੇ ਉਹਨਾਂ ਨੂੰ ਪੰਜਾਬ ਤੱਕ ਸੇਫ ਦੋ ਦੋ ਨੂੰ ਕਰਕੇ ਪਹੁੰਚਾਉਣ ਵਿੱਚ ਉਹ ਕਾਮਯਾਬ ਹੋ ਗਏ। ਪਰ ਉਹ ਕਹਿੰਦੀ ਜੋ ਰਸਤੇ ਚ ਅਸੀਂ ਅੱਗਾਂ ਲੱਗੀਆਂ ਵੇਖੀਆਂ, ਗੁਰਦੁਆਰੇ ਸੜਦੇ ਵੇਖੇ ਆ, ਲੋਕਾਂ ਦੇ ਗਲਾਂ ਚ ਟਾਇਰ ਪਾ ਪਾ ਕੇ ਲੋਕਾਂ ਨੂੰ ਸੜਦਿਆਂ ਵੇਖਿਆ ਆ, ਕਹਿੰਦੀ ਸਾਨੂੰ ਇਹ ਲੱਗਦਾ ਸੀ ਕਿ ਕੀ ਮੈਂ ਅੱਜ ਘਰ ਪਹੁੰਚ ਜਾਊਂਗੀ। ਮੈਂ ਤੁਹਾਨੂੰ ਉਸ ਫਿਲਮ ਨਾਲ ਹੀ ਇਹ ਗੱਲ ਸੰਬੰਧਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।
0: ਮੈਨੂੰ ਲੱਗ ਰਿਹਾ ਤੁਹਾਡਾ ਗੱਲ ਮਨ ਭਰ ਗਿਆ, ਮੈਂ ਮਹਿਸੂਸ ਕਰ ਰਿਹਾ। ਹਾਂਜੀ
1: ਹਾਂਜੀ, ਜਦੋਂ ਇੰਨਾ ਕੁਛ ਹੋਊਗਾ, ਹੋਇਆ ਹੋਊਗਾ, ਤੇ ਉਹ ਔਰਤ ਜਿਹੜੀ ਆ ਉਹਦੇ ਤੇ ਅੱਜ ਵੀ ਕੀ ਬੀਤ ਰਹੀ ਹੋਊਗੀ, ਹੈਨਾ? ਉਹ ਗੱਲ ਨਹੀਂ ਸੀ ਕਰ ਪਾ ਰਹੀ ਮੇਰੇ ਨਾਲ। ਉਹਨੂੰ ਲੱਗਦਾ ਸੀਗਾ ਕਿ ਨਹੀਂ, ਮੈਂ ਇਸ ਚੀਜ਼ ਨੂੰ ਯਾਦ ਹੀ ਨਹੀਂ ਕਰਨਾ ਚਾਹੁੰਦੀ ਮੁੜ ਕੇ। ਪਰ ਉਹਦੀ ਜੇ ਆਪਾਂ ਮਨੋਵਿਗਿਆਨਿਕ ਹਾਲਤ ਨੂੰ ਵੇਖੀਏ ਤੇ ਉਹ ਅੱਜ ਵੀ ਡਿਸਟਰਬ ਆ।
0: ਸਹੀ ਹੈ।
1: ਤੇ ਇਸੇ ਤਰ੍ਹਾਂ ਜਦੋਂ ਇਹ ਬਿਮਲ ਕੌਰ ਖਾਲਸਾ ਦੇ ਬੱਚਿਆਂ ਦੀ ਹਾਲਤ ਦਿਖਾਈ ਜਾਂਦੀ ਆ, ਜਦੋਂ ਉਹਨਾਂ ਨੂੰ ਪੁਲਿਸ ਜਿਹੜੀ ਆ ਉਹ ਹਿਰਾਸਤ ਚ ਲੈ ਲੈਂਦੀ ਆ, ਤੇ ਉਹਨਾਂ ਨੂੰ ਉਹਨਾਂ ਦੇ ਘਰ ਚੋਂ, ਜਿਹੜੇ ਘਰ ਚ ਉਹਨਾਂ ਦਾ ਆਪਣਾ ਘਰ ਹੁੰਦਾ ਦਿੱਲੀ ਵਾਲਾ, ਉਹਦੇ ਚੋਂ ਕੱਢ ਦਿੱਤਾ ਜਾਂਦਾ, ਪੰਜਾਬ ਭੇਜ ਦਿੱਤਾ ਜਾਂਦਾ ਆ। ਪੰਜਾਬ ਆ ਕੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਵੀ ਉਹਨਾਂ ਨੂੰ ਰੱਖਣ ਤੋਂ ਇਨਕਾਰੀ ਆ ਇੱਕ ਤਰ੍ਹਾਂ ਨਾਲ, ਕਿਉਂਕਿ ਉਹਨਾਂ ਨੂੰ ਪੁਲਿਸ ਤੰਗ ਕਰਦੀ ਆ, ਤੇ ਉਹ ਕੱਲੀ ਇੱਕ ਖੇਤ ਚ ਜਾ ਕੇ ਆਪਣੇ ਬੱਚੇ ਪਾਲਦੀ ਆ। ਤੇ ਉਹ ਫਿਰ ਉਸ ਵੇਲੇ ਜਦੋਂ ਔਰਤ, ਤੁਹਾਨੂੰ ਪਤਾ ਆ ਵੀ ਇੱਕ ਐਸੀ ਸ਼ੇਰਨੀ ਆ ਜਿਹੜੀ ਆਪਣੇ ਬੱਚਿਆਂ ਨੂੰ ਪਾਲਣ ਲਈ ਸਭ ਕੁਛ ਕਰ ਸਕਦੀ ਆ, ਤੇ ਉਹ ਇੱਕ ਸਧਾਰਨ ਔਰਤ ਨਰਸ ਬਿਮਲ ਕੌਰ ਖਾਲਸਾ ਫਿਰ ਉਹ ਇੱਕ ਸ਼ੇਰਨੀ ਬਣਦੀ ਆ ਆਪਣੇ ਬੱਚਿਆਂ ਦੀ ਰੱਖਿਆ ਕਰਨ ਵਾਸਤੇ, ਤੇ ਫਿਰ ਉਹ ਹੌਲੀ ਹੌਲੀ ਇੱਕ ਸਮਾਜ ਦੀ ਰੱਖਿਅਕ ਵੀ ਬਣਨ ਦੀ ਕੋਸ਼ਿਸ਼ ਕਰਦੀ ਆ। ਉਹਨੂੰ ਇਹ ਲੱਗਦਾ ਕਿ ਜਿਹੜੇ ਲੋਕਾਂ ਨਾਲ ਜ਼ੁਲਮ ਹੋ ਰਿਹਾ ਆ ਮੈਂ ਉਹਨਾਂ ਦੀ ਵੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੀ ਆ, ਤੇ ਫਿਰ ਉਹ ਪੋਲਿਟਿਕਸ 'ਚ ਵੀ ਆਉਣਾ ਚਾਹੁੰਦੇ ਆ, ਜਿੱਤਦੀ ਵੀ ਆ, ਉਹ ਸਾਰਾ ਕੁਛ ਜਿਹੜਾ ਆ ਨਾ। ਤੇ ਇਸੇ ਫਿਲਮ 'ਚ ਉਹਨਾਂ ਨੇ ਇੱਕ ਚੀਜ਼ ਹੋਰ ਬਹੁਤ ਵਧੀਆ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਮਸਲੇ ਸਿਰਫ ਇਹੀ ਨਹੀਂ ਹੈਗੇ, ਪੰਜਾਬ ਦੇ ਪਾਣੀ ਦੇ ਮਸਲਿਆਂ ਨੂੰ ਵੀ ਟੱਚ ਕੀਤਾ ਉਹਨਾਂ ਨੇ, ਤੇ ਪੰਜਾਬ 'ਚ ਪੁਲਿਸ ਦਾ ਕੀ ਰੋਲ ਸੀਗਾ, ਸਰਕਾਰਾਂ ਦਾ ਕੀ ਰੋਲ ਸੀ, ਹਾਕਮ ਜਿਹੜੀ ਜਮਾਤ ਸੀ ਜਦੋਂ ਉਹ ਹੀ ਖੇਤ ਨੂੰ ਵਾੜੀ ਖੇਤ ਨੂੰ ਖਾਣ ਲੱਗ ਗਈ ਆ, ਤੇ ਲੋਕ ਵਿਚਾਰੇ ਕੀ ਕਰਨਗੇ।
0: ਸਹੀ
1: ਹੈਨਾ? ਤੇ ਉਹ ਕਹਿੰਦੇ ਵੀ ਜਦੋਂ ਹਨੇਰੀ ਝੁਲਦੀ ਆ ਉਹ ਭਲਾ ਤੇ ਬੁਰਾ ਤੇ ਕੁਛ ਵੀ ਨੀ ਰਹਿੰਦੀ, ਉਹ ਤੇ ਫਿਰ ਸਭ ਕੁਛ ਚੰਗਾ ਵੀ ਤੇ ਮਾੜਾ ਵੀ ਅਡਾ ਕੇ ਲੈ ਜਾਂਦੀ ਆ। ਇੱਥੇ ਕੌਣ ਜ਼ਿੰਮੇਵਾਰ ਆ ਇਹਨਾਂ ਗਲਤੀਆਂ ਲਈ ਕੌਣ ਨਹੀਂ ਜ਼ਿੰਮੇਵਾਰ, ਕਿੰਨੇ ਸਾਲ ਲੰਘ ਗਏ ਆ, ਅਜੇ ਵੀ ਉਹਦਾ ਕੋਈ ਸਾਡੇ ਕੋਲ ਇਹ ਨਹੀਂ ਹੈਗਾ ਕਿ ਗਲਤੀ ਕਿਹਨੇ ਕੀਤੀ, ਕਿਸੇ ਨੇ ਮਾਫ਼ੀ ਮੰਗੀ ਆ ਜਾਂ ਨਹੀਂ ਮੰਗੀ, ਜਾਂ ਇਹ ਇਹ ਸਾਰੇ ਲਈ ਕੌਣ ਜ਼ਿੰਮੇਵਾਰ ਸੀ।
0: ਦਰਅਸਲ ਇਹਨਾਂ ਸਾਰੇ ਮਸਲਿਆਂ 'ਤੇ ਕੋਈ ਸੰਜੀਦਾ ਗੱਲ ਕਰਨਾ ਨਹੀਂ ਚਾਹੁੰਦਾ। ਮਸਲੇ ਸਮਾਜਿਕ ਨੇ, ਸਿਆਸਤ ਨੇ, ਮਸਲੇ ਇਕਨੋਮੀ ਨਾਲ ਵੀ ਜੁੜਦੇ ਆ, ਮਸਲੇ ਪੰਜਾਬ ਦੀ ਆਰਥਿਕਤਾ, ਮਸਲੇ ਉਹਨਾਂ ਦੇ ਸਿੱਖ ਸਿਧਾਂਤਾਂ ਨਾਲ ਵੀ ਜੁੜਦੇ ਆ, ਉਹਦੇ ਵੱਖ ਵੱਖ ਪਹਿਲੂਆਂ 'ਤੇ। ਸਿਆਸਤ ਦੀ ਗੱਲ ਤਾਂ ਬਹੁਤ ਹੁੰਦੀ ਆ, ਸਿਆਸਤ ਦੀ ਗੱਲ ਨੂੰ ਲੈ ਕੇ ਸਰਕਾਰਾਂ ਬਣ ਜਾਂਦੀਆਂ ਨੇ, ਲੋਕ ਸਰਕਾਰ 'ਚ ਆ ਜਾਂਦੇ ਨੇ, ਮਸਲਿਆਂ 'ਤੇ ਗੱਲ ਨਹੀਂ ਹੁੰਦੀ। ਅਤੇ ਚਲੋ, ਜਿਹੜੀ ਗੱਲ ਆਪਾਂ ਫਿਲਮ ਦੀ ਕਰ ਰਹੇ ਹਾਂ, ਅਤੇ ਫਿਲਮ ਦੇ ਵਿੱਚ ਕਾਫੀ ਰਸ਼ ਸੀਗਾ, ਕੀ ਰਿਸਪੋਂਸ ਸੀ ਲੋਕਾਂ ਦਾ?
1: ਮੇਰਾ ਖਿਆਲ ਆ ਵੀ ਉੱਥੇ ਤੁਸੀਂ ਇਹ ਕਹਿ ਸਕਦੇ ਆ ਕਿ ਸਿਨੇਮਾ 70% ਭਰਿਆ ਹੋਇਆ ਸੀਗਾ, ਹਾਲਾਂਕਿ ਕੱਲ ਵਰਕਿੰਗ ਡੇ ਸੀਗਾ।
0: ਪੰਜਾਬੀ ਸਿਨੇਮਾ ਦਾ, ਲੋਕਾਂ ਦਾ ਥੀਏਟਰ 'ਚ ਜਾਣਾ, ਮੈਂ ਸਮਝਦਾ ਮੈਲਬਰਨ ਦੇ ਲਗਭਗ ਵੱਖ ਵੱਖ ਥੀਏਟਰਾਂ 'ਚ ਲੱਗੀ ਹੈ, ਹੋਇਟਸ ਵਿਲੇਜ ਅਤੇ ਯੂਨਾਈਟਿਡ ਸਿਨੇਮਾ, ਸਾਰੇ ਥੀਏਟਰਾਂ 'ਚ ਲੱਗੀ ਹੈ, ਸਾਰੇ ਸ਼ਹਿਰਾਂ ਦੇ ਵਿੱਚ ਵੱਖ ਵੱਖ ਟਾਈਮਿੰਗ 'ਤੇ ਲੱਗੀ ਹੈ। ਅਤੇ ਇਹ ਵੀ ਇੱਕ ਪੰਜਾਬੀ, ਕਿਸੇ ਵੀ ਮੈਨੂੰ ਸਮਝਦਾ ਹਿੰਦੀ ਫਿਲਮ ਨਾਲੋਂ ਵੀ ਅੱਗੇ ਪੰਜਾਬੀ ਸਿਨੇਮਾ ਦਾ ਇਸ ਲੈਵਲ 'ਤੇ ਜਾਣਾ, ਇਹਦੀ ਇਹਦੀ ਇੱਕ ਚੰਗੀ ਫਿਲਮ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ। ਗੱਲ ਜਿਹੜਾ ਮੁੱਦਾ ਵੀ ਹੈ ਉਹਦੇ ਵਿੱਚ, ਤੁਹਾਨੂੰ ਲੱਗਦਾ ਵੀ ਇਹਨੂੰ ਕੋਈ ਪੰਜਾਬ 'ਚ ਬੈਨ ਕਰਨ ਦੀ ਲੋੜ ਸੀ? ਕੋਈ ਐਸੀ ਗੱਲ ਹੈ ਜਿਹਦੇ ਕਰਕੇ ਲੱਗਦਾ ਹੋਵੇ ਸਰਕਾਰ ਨੂੰ ਜਿਹੜੀ ਪਸੰਦ ਨਾ ਹੋਵੇ?
1: ਦੇਖੋ ਸਾਹਿਬ, ਇਹ ਸਰਕਾਰਾਂ ਨੂੰ ਕੋਈ ਮੁੱਦਾ ਨਹੀਂ ਗਾ ਜਿਹਦੇ ਕਰਕੇ ਇਹ ਫਿਲਮ ਉੱਥੇ ਨਹੀਂ ਲੱਗਣੀ ਚਾਹੀਦੀ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਦੇ 'ਚ ਭੜਕਾਊ ਬਿਆਨ ਨਹੀਂ ਗਾ, ਕਿਸੇ ਵੀ ਤਰ੍ਹਾਂ ਦਾ ਕੋਈ ਬੁਰਾ ਸੀਨ ਨਹੀਂ ਗਾ, ਕਿਤੇ ਵੀ ਮਾਰ ਧਾੜ ਵਾਲੀ ਜਿਹੜੇ
0: ਜਾਂ ਕੋਈ ਸਿੱਖ ਸਿਧਾਂਤਾਂ ਦੇ ਖਿਲਾਫ ਵੀ ਕੋਈ ਗੱਲ ਲੱਗਦੀ ਨਜ਼ਰ ਕੀਤੀ ਗਈ ਹੋਵੇ, ਜਿਹਦੇ ਕਰਕੇ ਕੁਛ ਸਿੱਖ ਵਿਦਵਾਨ ਵੀ ਆਪਣੇ ਆਪ ਨੂੰ ਇਸਨੂੰ ਵਿਰੋਧ ਦਾ ਕਾਰਨ ਮੰਨਦੇ ਨੇ?
1: ਬਿਲਕੁਲ ਵੀ ਨਹੀਂ, ਮੈਨੂੰ ਨਹੀਂ ਲੱਗਾ।
0: ਓਕੇ,
1: ਮੈਨੂੰ ਕਿਤੇ ਵੀ ਨਹੀਂ ਲੱਗਾ ਕਿ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਆ। ਉਹ ਇੱਕ ਔਰਤ ਆ,
0: ਉਸਦੀ ਆਪਣੀ ਕਹਾਣੀ ਆ, ਉਸਦੀ ਆਪਣੀ ਜੰਗ ਆ,
1: ਆਪਣੀ ਕਹਾਣੀ ਆ, ਉਹਦੀ ਇੱਕ ਆਪਣੀ ਜੰਗ ਆ। ਇੱਕ ਮੈਂ ਤੇ ਇਹਨੂੰ ਇਹ ਵੀ ਕਹਿੰਦੀ ਆ ਕਿ ਇੱਕ ਮਾਂ ਦੀ ਜੰਗ ਆ, ਤੇ ਉਹਨੇ ਕਿਸ ਤਰ੍ਹਾਂ ਮੁੜ ਕੇ ਆਪਣਾ ਆਪਣੇ ਬੱਚੇ ਪਾਲਣੇ ਆ, ਉਹਦੀ ਆਪਣੀ ਜੰਗ ਆ, ਆਪਣੇ ਆਪ ਵਾਸਤੇ ਉਹਨੇ ਕਿੱਦਾਂ ਖੜੀ ਹੋਣਾ ਆ। ਜਿਹਦੇ ਜਿੱਥੇ ਉਹਦੀ ਆਪਣੀ ਜੰਗ ਦਾ ਧਿਆਨ ਆ ਉਹ ਕਰ ਰਹੀ ਆ, ਤੇ ਉਹਦੇ 'ਚ ਕੀ ਬੁਰਾ ਆ? ਮੈਨੂੰ ਤੇ ਨਹੀਂ ਲੱਗਾ। ਸਿਰਫ ਹੋ ਸਕਦਾ ਆ ਕਿ ਸਰਕਾਰਾਂ ਜਾਂ ਜਿਹੜਾ ਅਮਲਾ ਫੈਲਾ ਆ, ਸਰਕਾਰੀ ਅਮਲਾ ਫੈਲਾ, ਸਰਕਾਰੀ ਮਸ਼ੀਨਰੀ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਉਹ ਉਹਨਾਂ ਦੀਆਂ ਜਿਹੜੀਆਂ ਮਾੜੀਆਂ ਗੱਲਾਂ ਆ ਉਹ ਲੋਕਾਂ ਦੇ ਸਾਹਮਣੇ ਆ। ਇਹ ਕਾਰਨ ਹੋ ਸਕਦਾ ਆ, ਅਦਰਵਾਈਜ਼ ਮੈਨੂੰ ਨਹੀਂ ਉਹਦੇ 'ਚ ਕੋਈ ਚੀਜ਼ ਐਸੀ ਨਹੀਂ ਲੱਗੀ। ਸਗੋਂ ਮੈਨੂੰ ਇਹ ਲੱਗਦਾ ਆ ਕਿ ਸਾਨੂੰ ਸਾਰਿਆਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ, ਔਰ ਖਾਸ ਕਰਕੇ ਉਹ ਲੋਕਾਂ ਨੂੰ ਵੇਖਣੀ ਚਾਹੀਦੀ ਆ ਜਿਹੜੇ ਇਹਦਾ ਵਿਰੋਧ ਕਰ ਰਹੇ ਆ, ਵੀ ਉਹ ਕਿਹੜੇ ਟੌਪਿਕ 'ਤੇ ਉਹਦਾ ਵਿਰੋਧ ਕਰ ਰਹੇ ਆ। ਸਿਰਫ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਵਿਰੋਧ ਕਰਨਾ ਜਾਂ ਇਹ ਕਹਿਣਾ ਕਿ ਇਹੋ ਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਜਾਂ ਇਹੋ ਜਿਹੀਆਂ ਫਿਲਮਾਂ ਭੜਕਾਊ ਫਿਲਮਾਂ ਆ, ਇਹਦੀ ਇਹੋ ਜਿਹੀ ਇਹਦੇ 'ਚ ਕੋਈ ਗੱਲ ਨਹੀਂ ਹੈਗੀ।
0: ਬਿਲਕੁਲ ਠੀਕ ਹੈ ਜੀ, ਤੇ ਬਹੁਤ ਚੰਗਾ ਲੱਗਾ।
1: ਸਗੋਂ ਤੁਹਾਨੂੰ ਵੀ ਕਹੂੰਗੀ ਕਿ ਤੁਸੀਂ ਵੀ ਇਹ ਫਿਲਮ।
0: ਮੈਂ ਬਿਲਕੁਲ ਏਜੰਡੇ ਦੇ ਉੱਤੇ ਹੈ ਜੀ, ਮੈਂ ਕੁਛ ਰੁਝੇਵਿਆਂ ਕਰਕੇ, ਮੇਰੀ ਸਿਹਤ ਠੀਕ ਨਹੀਂ ਸੀ, ਮੇਰੀ ਦਰਅਸਲ ਅੱਖ ਦੇ ਵਿੱਚੋਂ ਪਾਣੀ ਬਹੁਤ ਵਗ ਰਿਹਾ ਅੱਜ ਕੱਲ੍ਹ, ਇੱਕ ਲਗਾਤਾਰ ਮੈਂ ਕੰਸਨਟ੍ਰੇਟ ਨਾਲ ਕੰਮ ਨਹੀਂ ਹੁੰਦਾ, ਮੈਂ ਇਸ ਕਰਕੇ ਥੋੜ੍ਹਾ ਅਵੋਇਡ ਕਰ ਰਿਹਾ ਵੱਧ ਨਾ ਜਾਵੇ। ਤੇ ਬਹੁਤ ਬਹੁਤ ਅੱਛਾ ਲੱਗਾ ਜੀ, ਬਹੁਤ ਸ਼ੁਕਰੀਆ।
1: ਇਹ ਨਾ ਸੇਖੋ ਸਾਹਿਬ, ਜਦੋਂ ਚਿੜੀ ਬਾਜ ਬਣ ਜਾਂਦੀ ਆ ਨਾ
0: ਜੀ,
1: ਤੇ ਮੈਨੂੰ ਲੱਗਦਾ ਕਿ ਬਾਕੀ ਜਾਨਵਰ ਜਿਹੜੇ ਆ ਨਾ ਪੰਛੀ ਉਹਦੇ ਤੋਂ ਡਰਨਾ ਸ਼ੁਰੂ ਕਰ ਦਿੰਦੇ ਆ।
0: ਠੀਕ ਹੈ ਜੀ, ਮੈਂ ਮੰਨਦਾ ਜੀ ਗੱਲ ਤੁਹਾਡੀ,
1: ਹੈ ਨਾ।
0: ਠੀਕ, ਮੈਂ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਂਝ ਪਾਈ ਅਤੇ ਬਹੁਤ ਚੰਗਾ ਲੱਗਾ ਗੱਲਬਾਤ ਨੂੰ। ਮੇਰਾ ਪ੍ਰੋਗਰਾਮ ਸੁਣਦੇ ਰਹੋ ਅਤੇ ਗੱਲਬਾਤ ਨੂੰ ਅੱਗੇ ਬਣਾਉਂਦੇ ਹਾਂ ਜੀ, ਹੋਰ ਹੋਰ ਅੱਗੇ ਵਧਾਉਂਦੇ ਹਾਂ ਅਤੇ ਗੱਲ ਕਰਦੇ ਰਵਾਂਗੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ,
1: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ
0: ਧੰਨਵਾਦ ਤੁਹਾਡਾ ਸਾਂਝ ਪਾਉਣ ਲਈ, ਹਮੇਸ਼ਾ ਮੈਨੂੰ ਹੱਲਾਸ਼ੇਰੀ ਦੇਣ ਲਈ ਬਹੁਤ ਸ਼ੁਕਰੀਆ। ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ,
1: ਸ਼ੁਕਰਗੁਜ਼ਾਰ
0: ਜੀ। ਇਹ ਸਨ ਪਰਮਜੀਤ ਕੌਰ ਜੀ। ਪਰਮਜੀਤ ਕੌਰ ਹੋਰਾਂ ਨੇ ਫਿਲਮ ਚੜ੍ਹਦੀ ਕਲਾ ਵੇਖੀ, ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਜਿਹੜਾ ਨਿੱਜੀ ਪੱਖ ਹੈ, ਔਰਤ ਦਾ ਇੱਕ ਪੱਖ ਆ, ਬਹੁਤ ਸੋਹਣਾ ਜਿਹੜਾ ਕਿ ਗੱਲ ਰੱਖੀ। ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ, ਮੈਨੂੰ ਅਜੇ ਨਹੀਂ ਪਤਾ ਵੀ ਜਿਹੜੇ ਇਹਦਾ ਵਿਰੋਧ ਕਰ ਰਹੇ ਆ, ਮੈਨੂੰ ਕੁਛ ਵੀਡੀਓ, ਕੁਛ ਸੋਸ਼ਲ ਮੀਡੀਆ 'ਤੇ ਗੱਲਬਾਤ ਜਿਹੜੀ ਸਾਹਮਣੇ ਆਈ ਹੈ, ਮੈਨੂੰ ਕੋਈ ਉਹਦੇ 'ਚ ਉਹਦੇ 'ਚ ਕੋਈ ਵੀ ਚੀਜ਼ ਐਸੀ ਨਹੀਂ ਲੱਗੀ ਕਿ ਜਿਹੜੀ ਉਹ ਗੱਲ ਕਰ ਰਹੇ ਆ। ਦਰਅਸਲ ਉਹ ਗੱਲਾਂ ਜਿਹਨੂੰ ਕਹਿੰਦੇ ਬੇਸਲੈਸ ਗੱਲਾਂ ਨੇ, ਉਹ ਸਿਨੇਮਾ ਹੀ ਨਹੀਂ ਸਮਝ ਰਹੇ, ਉਹ ਆਰਟ ਹੀ ਨਹੀਂ ਸਮਝ ਰਹੇ, ਉਹਦੇ ਕੋਲ ਗੱਲ ਹੀ ਨਹੀਂ ਹੈ। ਉਹ ਇੱਕ ਮਾਧਿਅਮ ਦੇ ਉੱਤੇ ਕੁਐਸਚਨ ਕਰਨ ਦਾ ਕੋਈ ਤੁੱਕ ਨਹੀਂ ਬਣਦੀ, ਕੋਈ ਬੇਸ ਨਹੀਂ ਬਣਦਾ। ਬੇਸ ਇਸ ਕਰਕੇ ਵੀ ਨਹੀਂ ਬਣਦਾ ਕਿ ਜਦੋਂ ਅਸੀਂ ਖੁਦ ਇੱਕ ਮਾਧਿਅਮ ਦੇ ਉੱਤੇ ਗੱਲ ਕਰਦੇ ਹਾਂ, ਜਦੋਂ ਅਸੀਂ ਖੁਦ ਇੱਕ ਸਿਆਸਤ ਦੀ ਗੱਲ ਨੂੰ, ਇੱਕ ਸਿੱਖਾਂ ਦੀ ਸਿਆਸਤ ਨੂੰ ਲੈ ਕੇ ਅਸੀਂ ਉਸ ਟੈਕਨੋਲੋਜੀ ਨੂੰ ਵਰਤਦੇ ਹਾਂ, ਅਤੇ ਸਿਧਾਂਤ ਦੇ ਉੱਤੇ ਜਦੋਂ ਗੱਲ ਹੋਣੀ ਚਾਹੀਦੀ, ਕਿਉਂ ਨਹੀਂ ਹੋਣੀ ਚਾਹੀਦੀ। ਜੂਨ 84 ਤੋਂ ਲੈ ਕੇ 5 ਮਹੀਨੇ ਬਾਅਦ ਦਾ ਉਹ ਸਫ਼ਰ ਹੈ। ਦਰਅਸਲ ਅਸੀਂ ਇਹਨੂੰ ਸਮਿਆਂ ਦੇ ਵਿੱਚ ਨਹੀਂ ਰੱਖ ਕੇ ਵੇਖ ਸਕਦੇ। ਗੱਲ ਜੂਨ 'ਚ ਇਹ ਨਹੀਂ ਵੀ ਜੂਨ 84 ਦੀ ਗੱਲ 84 'ਚ ਹੀ ਹੋ ਸਕਦੀ ਹੈ, ਹੁਣ ਨਹੀਂ ਹੋ ਸਕਦੀ, ਜੂਨ ਮਹੀਨੇ ਹੋ ਸਕਦੀ, ਸਾਰਾ ਸਾਲ ਗੱਲ ਹੋ ਸਕਦੀ ਹੈ, ਸਾਡੇ ਸਿਧਾਂਤਾਂ ਦੇ ਉੱਤੇ ਗੱਲ ਹੋ ਸਕਦੀ ਹੈ, ਉਸ ਕੁਛ ਮਹੀਨਿਆਂ ਦੇ ਵਕਫੇ ਬਾਅਦ ਵੀ ਗੱਲ ਹੋ ਸਕਦੀ ਹੈ। ਇਹ ਸੰਵਾਦ ਜਿਹੜਾ ਅਜੋਕੇ ਯੁੱਗ ਵਿੱਚ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ, ਅਤੇ ਇਸ ਸੰਵਾਦ ਦੇ ਵਿੱਚ ਵੀ ਗੱਲਾਂ ਜਿਹੜੀਆਂ ਖੁੱਲ੍ਹ ਕੇ ਆਉਣੀਆਂ ਚਾਹੀਦੀਆਂ। ਸੋ ਜਦੋਂ ਕਿਤੇ ਇਤਿਹਾਸ ਨੂੰ ਵੇਖਦੇ ਹਾਂ, ਕਿਉਂਕਿ ਗੱਲਾਂ ਸਾਰੀਆਂ ਹਿਸਟਰੀ ਨਾਲ ਜੁੜਦੀਆਂ ਨੇ, ਅਸੀਂ ਆਪਣਾ ਜਿਹੜਾ ਸਵਰਨ ਪੀਰੀਅਡ ਰਣਜੀਤ ਸਿੰਘ ਦਾ ਪੀਰੀਅਡ ਮੰਨਦੇ, ਜਾਂ ਮਿਸਲ ਵੇਲੇ ਜੋ ਸਾਡਾ ਗੁਰੂ ਕਾਲ ਤੋਂ ਬਾਅਦ ਗੱਲ ਹੁੰਦੀ ਉਹਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦੇ ਰਾਜ ਨੂੰ ਸਿੱਖ ਰਾਜ ਮੰਨਦੇ, ਹਾਲਾਂਕਿ ਮੈਂ ਪੰਜਾਬੀ ਰਾਜ ਸਮਝਦਾ, ਸਿੱਖ ਰਾਜ ਦੀ ਡਿਫਾਈਨ ਕਰਨਾ ਬੜਾ ਔਖਾ ਆ। ਅਤੇ 47 ਤੋਂ ਬਾਅਦ ਇੱਕ ਉਹ ਸਾਰਾ ਕੈਟਾਗਰੀ, ਇੱਕ ਪਰ ਸਾਡੇ ਤੋਂ ਬਾਅਦ 84 ਵੀ ਆ, 84 ਤੋਂ ਬਾਅਦ 21ਵੀਂ ਸਦੀ ਦਾ ਵਰਤਾਰਾ ਆ, ਉਸ ਤੋਂ ਬਾਅਦ ਪੰਜਾਬ ਦਾ ਪ੍ਰਵਾਸ ਹੁੰਦਾ ਆ, ਉਸ ਤੋਂ ਬਾਅਦ ਪੰਜਾਬ ਦੇ ਅਜੋਕੇ ਯੁੱਗ ਵਿੱਚ ਜੋ ਨਸ਼ਿਆਂ ਦਾ ਦਰਿਆ ਵਗ ਰਿਹਾ ਉਹਦੀ ਗੱਲ ਹੋ ਸਕਦੀ ਆ। ਇਹ ਵੱਖ ਵੱਖ ਪੜਾਅ ਨੇ, ਅਤੇ ਇਸ ਦੀ ਹਰ ਮਾਧਿਅਮ ਤਰੀਕੇ ਵਿੱਚ ਗੱਲ ਕੀਤੀ ਜਾ ਸਕਦੀ ਆ। ਗੱਲ ਇਹਨਾਂ ਦਿਨਾਂ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੀ ਹੋਇਆ, ਕੱਲ੍ਹ ਕੀ ਹੋਇਆ, 6 ਕੀ ਹੋਇਆ, 42 ਸਾਲ ਪਹਿਲਾਂ ਕੀ ਹੋਇਆ, ਅਗਲੀ ਪੀੜ੍ਹੀ ਨੂੰ ਸਾਡੀ ਵਾਲੀ ਪੀੜ੍ਹੀ ਨੇ ਛੱਡ ਕੇ ਜਾ ਕੇ ਕਿਹੜਾ ਸਮਾਜ ਅੱਗੇ ਦੇਣਾ ਆ, ਉਹਦੇ ਵੱਖ ਵੱਖ ਚੁਣੌਤੀਆਂ ਸਾਡੇ ਸਾਹਮਣੇ ਆਉਂਦੇ ਆ। ਸਿੱਖੀ ਇੰਨੀ ਕਮਜ਼ੋਰ ਨਹੀਂ, ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਅਤੇ ਜਿੱਥੋਂ ਤੱਕ ਜਾਣੇ ਆ ਅਤੇ ਇਹਦਾ ਖਿਆਲ ਬਹੁਤ ਜ਼ਿਆਦਾ ਆਊਗਾ। ਇਹ ਗੀਤ ਜਿਹੜਾ ਤੁਸੀਂ ਅਗਲਾ ਸੁਣੋਗੇ, ਇਹ ਮਾਡਰਨ ਤਰੀਕੇ ਦਾ ਗੀਤ ਹੈ, ਜੁਝਾਰੂ ਗੀਤ ਹੈ, ਅਤੇ ਸਾਡੀ ਉਹ ਸਾਰੀ ਪਰੰਪਰਾ ਨੂੰ ਅੱਗੇ ਤੱਕ ਲੈ ਕੇ ਚੱਲਦਾ ਆ। ਮਾਫ਼ ਕਰਨਾ, ਸਿਸਟਮ ਦੇ ਵਿੱਚ ਪਹਿਲਾ ਗੀਤ ਸੀਗਾ, ਉਹਦੇ ਨਾਲ ਚਲਾ ਗਿਆ।

ਤੀਰ ਤੁਫੰਗ ਨਵੇਂ ਅੰਦਾਜ਼ ਦੇ ਵਿੱਚ, ਰੈਪ, ਮਾਡਰਨ ਮਿਊਜ਼ਿਕ, ਸਭ ਕੁਛ ਤੁਸੀਂ ਸੁਣਿਆ। ਟੈਕਨੋਲੋਜੀ ਬਦਲ ਰਹੀ ਹੈ, ਸਮਾਂ ਬਦਲ ਰਿਹਾ, ਵਕਤ ਬਦਲ ਰਿਹਾ, ਸਾਡੇ ਤੌਰ ਤਰੀਕੇ ਬਦਲ ਰਹੇ ਨੇ। ਅੱਜ ਤੁਸੀਂ ਸੰਗੀਤ ਬਣਾਉਣ ਲਈ ਹੁਣ ਲਿਖਣ ਦੀ ਲੋੜ ਨਹੀਂ, ਸੰਗੀਤਕਾਰ ਦੀ ਲੋੜ ਨਹੀਂ, ਇੱਕ ਸੰਗੀਤ ਐਕਸਪਰਟ ਦੀ ਲੋੜ ਨਹੀਂ। ਸਾਡੇ ਸਾਹਮਣੇ ਬਨਾਉਟੀ ਬਿੱਧੀ ਨੇ, ਬੁੱਧੀ ਨੇ, ਆਰਟੀਫਿਸ਼ਲ ਇੰਟੈਲੀਜੈਂਸ AI ਨੇ ਬਹੁਤ ਵੱਡੇ ਚੈਲੇਂਜਰ ਕਰ ਦਿੱਤੇ ਨੇ। ਤੁਸੀਂ ਇੱਕ ਸਕ੍ਰਿਪਟ, ਜਿਸ ਨੂੰ ਪ੍ਰੋਮਪਟ ਕਹਿੰਦੇ ਨੇ, ਲਿਖ ਕੇ ਮੈਨੂੰ ਇਹ

ਲਿਖੇ ਗਏ, ਉਸ ਦੀ ਤਰਜ਼ ਦੇ ਵਿੱਚ ਉਸ ਦੀ ਮੌਤ ਤੋਂ ਬਾਅਦ ਗੀਤ ਲਿਖੇ ਗਏ, ਗੀਤ ਬਣੇ, ਗੀਤ ਸਾਡੇ ਸਾਹਮਣੇ ਸਭ ਕੁਝ ਆਏ। ਸਮਾਂ ਬਦਲ ਰਿਹਾ, ਬਦਲਦੇ ਸਮੇਂ ਦੇ ਨਾਲ ਸਾਡੇ ਆਪਣੀ ਜ਼ਿੰਦਗੀ ਨੂੰ ਸਮਝਣ ਦੇ ਤਰੀਕੇ ਵੀ ਬਦਲ ਗਏ, ਪਰ ਸਾਡੇ ਮੂਲ ਸਿਧਾਂਤ ਉਹੀ ਰਹੇ, ਸਾਡੀ ਸਿੱਖਿਆ ਉਹੀ ਰਹੀ। ਅਜੋਕੇ ਯੁੱਗ ਵਿੱਚ ਇਹ ਬਹੁਤ ਜ਼ਰੂਰੀ ਹੈ ਅਸੀਂ ਇਹ ਜਾਣੀਏ ਕੀ ਛੱਡਣਾ ਹੈ, ਕੀ ਚੰਗਾ ਰੱਖਣਾ ਹੈ ਅਤੇ ਕੀ ਮਾੜਾ ਛੱਡਣਾ ਹੈ। ਜੀ ਹਾਂ, ਫਿਲਮ ਚੜ੍ਹਦੀ ਕਲਾ ਦੀ ਗੱਲ ਪਰਮਜੀਤ ਕੌਰ ਹੋਰੀ ਕਰਕੇ ਗਏ। ਸਿਨੇਮਾ ਇੱਕ ਤਾਕਤਵਰ ਮਾਧਿਅਮ ਹੈ, ਸਿਨੇਮਾ ਉਹ ਜਾਦੂ ਹੈ ਜਿਸ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਕ੍ਰਿਸ਼ਮੇ ਹੋ ਸਕਦੇ ਨੇ। ਸਿਨੇਮਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਿਨੇਮਾ ਸਿਆਸਤ ਹੈ, ਸਿਨੇਮਾ ਕਲਾ ਹੈ, ਸਿਨੇਮਾ ਤੁਹਾਡੇ ਗੁਆਚ ਚੁੱਕੇ ਵਿਰਸੇ ਨੂੰ ਸਾਂਭ ਸੰਭਾਲ ਕਰਨ ਦਾ ਇੱਕ ਤਰੀਕਾ ਹੈ, ਸਿਨੇਮਾ ਸੁਪਨਾ ਵਿਖਾਉਂਦਾ ਹੈ, ਸਿਨੇਮਾ ਸੱਚ ਹੈ ਕਿਉਂਕਿ ਸੱਚ 'ਤੇ ਪਹਿਰਾ ਦਿੰਦਾ ਹੈ, ਸਿਨੇਮਾ ਓਨਾ ਹੀ ਝੂਠ ਹੈ ਜਿੰਨੀ ਇੱਕ ਕਹਾਣੀ, ਇੱਕ ਕਿਤਾਬ, ਇੱਕ ਇਤਿਹਾਸ ਹੋ ਸਕਦਾ ਹੈ, ਕਿਉਂਕਿ ਇਹ ਸਿਰਫ ਸਿਨੇਮਾ ਹੈ, ਇਹ ਕਾਲਪਨਿਕ ਹੈ, ਇਹ ਦ੍ਰਿਸ਼ ਹੈ, ਇਹ ਸਕਰੀਨ 'ਤੇ ਇਹ ਥਰੀ ਡਿਮੈਂਸ਼ਨਲ ਹੁੰਦਾ ਹੋਇਆ ਵੀ 2D ਚੀਜ਼ ਹੈ, ਇਹ ਪ੍ਰਤੀਕ ਰੂਪ 'ਚ ਸਾਹਮਣੇ ਨਹੀਂ, ਪਰ ਸਿਨੇਮਾ ਵਿਚਾਰ, ਸੰਵਾਦ ਅਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ। ਸ਼ਹੀਦਾਂ ਨੂੰ ਵੰਡਿਆ ਨਹੀਂ ਜਾ ਸਕਦਾ, ਸ਼ਹੀਦਾਂ ਦੇ ਪੈਮਾਨੇ ਨਹੀਂ ਹੁੰਦੇ, ਸ਼ਹਾਦਤ ਇੱਕ ਖਾਸ ਸਿਧਾਂਤ ਲਈ ਹੁੰਦੀ ਹੈ, ਉਹ ਸਿਧਾਂਤਾਂ 'ਤੇ ਪਹਿਰਾ ਦੇਣਾ ਵੱਖ ਵੱਖ ਰੂਪਾਂ ਰੰਗਾਂ ਨਜ਼ਰੀਏ ਕਲਾ ਦੇ ਪਾਰਖੋਖਾਂ ਵਿੱਚ ਮਨੁੱਖ ਦੀ ਸਮੂਹ ਭਾਈਚਾਰੇ ਦੀ ਭਲਾਈ ਦੀ ਨਿਸ਼ਾਨੀ ਹੁੰਦੀ ਹੈ। ਪੰਜਾਬ ਵਿੱਚ ਫਿਲਮ ਦਾ ਵਿਰੋਧ ਦਾ ਕਾਰਨ ਸਮਝ ਨਹੀਂ ਆਇਆ, ਜੂਨ 84 ਵਿੱਚ ਵਾਪਰੇ ਵਰਤਾਰੇ ਨੂੰ ਹੁਣ ਤੱਕ ਲੈ ਕੇ ਗੱਲ ਕਰਨ ਦੇ, ਹੀਆ ਕਰਨ ਦੇ ਰੋਕ ਲਾਉਣ ਦੀ ਇਸ ਨਜ਼ਰੀਏ ਨੂੰ ਕਿਸ ਪੱਖ ਤੋਂ ਵੇਖਣਾ ਚਾਹੀਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫਿਲਮ ਜੂਨ 84 ਤੋਂ 5 ਮਹੀਨੇ ਬਾਅਦ ਅਕਤੂਬਰ ਵਿੱਚ ਦੇਸ਼ ਦੇ ਇੱਕ ਪ੍ਰਧਾਨ ਮੰਤਰੀ ਦਾ ਉਹਨਾਂ ਕਾਰਨਾਂ ਕਰਕੇ ਕਤਲ ਹੁੰਦਾ ਹੈ, ਉਸ ਤੋਂ ਬਾਅਦ ਵਾਪਰੇ ਇੱਕ ਪਰਿਵਾਰ ਦੀ ਕਹਾਣੀ ਹੈ ਜੋ ਸ਼ਾਇਦ ਸੱਚਾਈ ਹੈ, ਜਿਸ ਨੂੰ ਵੱਖ ਵੱਖ ਅਖਬਾਰਾਂ ਨੇ ਉਸ ਵੇਲੇ ਆਪਣੇ ਆਪਣੇ ਢੰਗ ਤਰੀਕੇ ਨਾਲ ਪੇਸ਼ ਕੀਤਾ। ਨਾਵਲਾਂ, ਕਹਾਣੀਆਂ, ਸਾਹਿਤ ਵਿੱਚ ਉਹਨੂੰ ਸੱਚਾਈ ਨੂੰ ਲਿਖਿਆ ਗਿਆ ਅਤੇ ਉਸ ਕਹਾਣੀ ਦੇ ਇੱਕ ਪਾਤਰ ਨੂੰ ਬਣਾ ਕੇ ਫਿਲਮ ਬਣਾਈ ਗਈ ਜੋ ਲੋਕਾਂ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਇਸ ਗੱਲ ਵਿੱਚ ਕੋਈ ਬੁਨਿਆਦੀ ਤਕਨੀਕੀ ਪੱਖ ਨਹੀਂ ਲੱਗਦਾ ਕਿ ਫਿਲਮ ਨੂੰ ਬੈਨ ਕਰ ਦਿੱਤਾ ਜਾਵੇ। ਪ੍ਰੋਗਰਾਮ ਦੇ ਤੀਜੇ ਸੈਗਮੈਂਟ ਵੱਲ ਵੱਧਦੇ ਹਾਂ। ਸਿਨੇਮੇ ਦੀਆਂ ਗੱਲਾਂ ਤੋਂ ਲੈ ਕੇ ਕਲਾ ਸਾਹਿਤ ਜਗਤ ਦੀਆਂ ਗੱਲਾਂ ਅਸੀਂ ਕਰਦੇ ਹਾਂ। ਆਸਟ੍ਰੇਲੀਆ ਵਿੱਚ ਰਹਿੰਦੇ ਹੋਇਆਂ ਇਹਨਾਂ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਕਲਾਤਮਕ ਪੱਖ ਨਜ਼ਰ ਸਾਨੂੰ ਆਉਂਦੇ ਨੇ। ਉਹਨਾਂ ਕਲਾਤਮਕ ਪੱਖਾਂ ਦੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਜਿਹੜੀ ਇੱਥੋਂ ਦੀ ਰਵਾਇਤੀ ਐਬੋਰੀਜਨੀ ਕਲਾ ਆ, ਐਬੋਰੀਜਨੀ ਰੰਗਤ ਹੈ, ਉਹ ਸਾਡੇ ਸਾਹਮਣੇ ਕੀ ਰੰਗ ਪੇਸ਼ ਕਰਦੀ ਹੈ। ਵੱਖ ਵੱਖ ਆਰਟ ਗੈਲਰੀਆਂ ਦੇ ਵਿੱਚ ਕਲਾ ਦੀਆਂ ਵੱਖ ਵੱਖ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ ਅਤੇ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇੱਕ ਪ੍ਰਦਰਸ਼ਨੀ ਤਾਂ ਮੈਂ ਕਹਿੰਦਾ ਇੱਕ ਪੇਂਟਿੰਗ ਜਿਹੜੀ ਸੀ ਉਹ ਵੇਖਣ ਦਾ ਮੌਕਾ ਮਿਲਿਆ। ਪੇਂਟਿੰਗ ਇੱਕ ਐਬੋਰੀਜਨੀ ਆਰਟ ਜਿਹੜਾ ਉਹਦੇ ਕਲਾਤਮਕ ਪੱਖ ਸੀਗਾ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਪੇਂਟਿੰਗ ਹੈ ਉਹ ਆਰਟਿਸਟ ਨੂੰ ਅਕੀਦਾ ਸੀਗਾ ਕਿ ਇੱਕ ਕੌਂਸਲ ਦੀ ਆਰਟ ਗੈਲਰੀ ਦੇ ਵਿੱਚ ਉਹ ਪੇਂਟਿੰਗ ਲੱਗੀ ਸੀ, ਪਰ ਉਹਦੇ ਵਿੱਚ ਬੜੀਆਂ ਨਵੀਆਂ ਸੰਭਾਵਨਾਵਾਂ, ਨਵੀਆਂ ਪੋਸੀਬਿਲਟੀ ਸੀ ਜਿਹੜੀਆਂ ਮੈਨੂੰ ਵੇਖਣ ਨੂੰ ਮਿਲੀਆਂ। ਉਹਨਾਂ ਸੰਭਾਵਨਾਵਾਂ 'ਚੋਂ ਇੱਕ ਗੱਲ ਇਹ ਸੀ ਕਿ ਉਹ ਪੇਂਟਿੰਗ ਇੱਕ ਸੱਪ ਦੀ, ਜਿਹਨੂੰ ਕਹਿੰਦੇ ਵੀ ਨਿਕੁੰਜ ਹੁੰਦੀ, ਸੱਪ ਦੀ ਕੁੰਜ ਹੁੰਦੀ ਜਿਹੜੀ ਲੱਥ ਦੀ ਜਦੋਂ ਸੱਪ ਆਪਣੀ ਸਕਿਨ ਬਦਲਦਾ ਆ, ਉਸ ਦੀ ਗੱਲ ਉਹ ਆਰਟਿਸਟ ਕਰ ਰਿਹਾ ਅਤੇ ਉਸ ਪੇਂਟਿੰਗ ਦੇ ਵਿੱਚ ਇੱਕ ਹਰੇ ਰੰਗ ਦਾ ਟੇਢਾ ਬੇਢਾ ਬਹੁਤ ਵੱਡਾ ਜਿਹੜਾ ਇੱਕ ਸਨੇਕ ਰੂਪੀ ਸੱਪ ਜਿਹੜਾ ਰੂਪ ਆ ਉਹਦੇ ਆਲੇ ਦੁਆਲੇ ਉਹਦੇ ਡੋਟ ਡੋਟਸ ਪਾ ਕੇ ਬਦਲਦੇ ਰੂਪ ਦੀ ਜਿਹੜੀ ਕਹਾਣੀ ਹੈ। ਪੇਂਟਿੰਗ ਐਲੈਕਸ ਆਰ ਨਾਂ ਦੇ ਇੱਕ ਆਰਟਿਸਟ ਨੇ, ਯੋਟਾ ਆਰਟਿਸਟ ਜਿਹੜਾ ਉਹ ਐਬੋਰੀਜਨਲੀ ਉਹਦੀ ਬਣਾਈ। ਕਲਰਸ ਆਫ ਚੇਂਜ ਦੀ ਗੱਲ ਕਰਦਾ, ਕਹਿੰਦਾ ਵੀ ਜਦੋਂ ਸੱਪ ਆਪਣੀ ਸਕਿਨ ਛੱਡਦਾ ਆ, ਆਪਣੀ ਚਮੜੀ ਜਿਹਨੂੰ ਸੱਪ ਦੀ ਕੁੰਝ ਆਪਣਾ ਛੱਡਦਾ ਆ, ਉਹ ਆਪਣੇ ਉੱਪਰ ਲਈ ਤੈਅ ਨੂੰ ਬੜਾ ਟੇਢਾ ਮੇਢਾ ਹੋ ਕੇ ਲਾਉਂਦਾ ਆ, ਉਹ ਆਪਣੇ ਆਪ ਦੇ ਵਿੱਚ ਇੱਕ ਨਵੇਂ ਜੀਵਨ ਉਤਪੰਨ ਹੋਣ ਦੀ ਕਹਾਣੀ ਹੈ। ਇਹ ਇੱਥੋਂ ਦੇ ਮੂਲ ਨਿਵਾਸੀਆਂ ਦਾ ਥੋਟ ਆ ਕਿ ਉਹ ਜਿਹੜੇ ਪੇਂਟਿੰਗ ਦੇ ਕਲਰਸ ਨੇ ਉਹਦੇ ਵਿੱਚ ਡੋਟ ਨੇ, ਉਹ ਇੱਕ ਪੋਜ਼ਿਟਿਵ ਚੇਂਜ, ਬਦਲਾਓ ਦੀ ਗੱਲ ਕਰਦੇ ਆ, ਇੱਕ ਨਵਾਂ ਜਨਮ
ਤੇ ਇੱਕ ਕਣ

ਕੰਟੀਨਿਊ ਪਾਥ ਆਫ ਦਾ ਲਾਈਫ ਦੀ ਗੱਲ ਕਰਦੇ ਆ। ਸੱਪ ਆਪਣੀ ਕੁੰਜ ਲਾ ਕੇ ਬਦਲ ਕੇ ਅੱਗੇ ਤੁਰਦਾ ਆ ਅਤੇ ਉਸ ਕੁੰਜ ਬਦਲ ਕੇ ਅਸੀਂ ਜ਼ਿੰਦਗੀ ਨੂੰ ਅਗਲੀ ਰੂਪੀ ਜਾਣ ਵਿੱਚ ਗੱਲ ਕਰਦੇ ਹਾਂ। ਇਹ ਆਰਟਵਰਕ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਵਿਖਾਉਂਦਾ ਹੈ ਅਤੇ ਕਮਿਊਨਿਟੀ ਨੇ ਇਸ ਆਰਟਵਰਕ ਨੂੰ ਇੱਕ ਚੰਗੇ ਪ੍ਰੋਗਰਾਮ ਵਿੱਚ ਪ੍ਰਮੋਟ ਕਰਨ ਦੀ ਗੱਲ ਪਲੈਂਟੀ ਵੈਲੀ ਵਾਦੀਆਂ ਦੇ ਵਿੱਚ ਕੀਤੀ। ਉਹਨਾਂ ਨੇ ਇਹ ਕਿਹਾ ਕਿ ਇਹ ਪਲੈਂਟੀ ਵੈਲੀ ਦੇ ਵਾਦੀਆਂ ਖੂਬਸੂਰਤ ਬਦਲਾਓ ਅਤੇ ਚੇਂਜ ਦਾ ਇੱਕ ਸੁਨੇਹਾ ਲੈ ਕੇ ਆਉਂਦੀਆਂ ਨੇ। ਸਾਨੂੰ ਇਹੋ ਜਿਹੇ ਬਦਲਾਓ, ਇਹੋ ਜਿਹੇ ਆਰਟ ਕਲਾ ਵਰਕ ਦੇਖਣੇ ਚਾਹੀਦੇ ਆ। ਉਸ ਪੇਂਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਹਰਾ ਤੂਤੀਆ ਰੰਗ, ਪੀਲਾ ਰੰਗ, ਪਿੰਕ ਅਤੇ ਮਜੰਡੇ ਕਲ ਰੰਗਲਾ ਵਿਚਲਾ ਰੰਗ, ਇਹ ਇੱਥੋਂ ਦੇ ਪੋਜ਼ਿਟਿਵ ਐਨਰਜੀ ਦੇ ਰੰਗਾਂ ਦੀ ਨਿਸ਼ਾਨੀ ਆ। ਅਤੇ ਹਰੇ ਰੰਗ ਦੇ ਵਿੱਚ ਕਾਲਾ ਰੰਗ, ਹਰਾ ਜਿਹੜਾ ਜਿਹਨੂੰ ਆਪਾਂ ਹੈਜ ਗ੍ਰੀਨ ਕਹਿੰਦੇ ਹਾਂ, ਉਹਦੇ ਵਿੱਚ ਕਾਲਾ ਰੰਗ ਪਾ ਕੇ ਉਹਦੇ ਵਿੱਚ ਬਾਕੀ ਮੋਤੀਆਂ ਰੂਪੀ ਡੋਟਸ ਪਾ ਕੇ ਉਹ ਸਾਡੇ ਵੱਖ ਵੱਖ ਤਰੇਲ ਦੇ ਬੂਟੇ ਜੀਵਨ ਜਾਚ ਦੀ ਕਹਾਣੀ ਦੀ ਗੱਲ ਕਰਦੇ ਆ। ਮੈਂ ਗੱਲ ਇਸ ਕਰਕੇ ਕਰ ਰਿਹਾ ਕਿ ਜਦੋਂ ਸਾਡੇ ਆਲੇ ਦੁਆਲੇ ਬਹੁਤ ਸਾਰਾ ਨਕਾਰਾਤਮਕ ਪੱਖ ਸਾਹਮਣੇ ਆਉਂਦਾ ਆ ਅਤੇ ਉਸ ਪੱਖ ਨੂੰ ਬਦਲਣ ਦੇ ਲਈ ਅਸੀਂ ਅੱਗੇ ਕੀ ਨਵੇਂ ਨਵੇਂ ਰੂਪ ਕਰਦੇ ਹਾਂ, ਨਵੇਂ ਨਵੇਂ ਰੰਗ ਲਿਆਉਂਦੇ ਹਾਂ, ਉਹਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਜੀ ਹਾਂ, ਬਦਲਣਾ ਜੀਵਨ ਦੀ ਇੱਕ ਨਿਸ਼ਾਨੀ ਹੈ। ਮੈਂ ਇਹ ਗੱਲ ਹਮੇਸ਼ਾ ਇੱਥੇ ਕਰਦਾ ਕਿ ਵਗਦੇ ਦਰਿਆ ਵਾਂਗੂ ਅੱਗੇ ਤੁਰ ਜਾਣਾ, ਉਸ ਵਿੱਚ ਹੀ ਸਾਡੀ ਸਾਰਿਆਂ ਦੀ ਜਿਹੜੀ ਸੱਚਾਈ ਹੁੰਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਮੈਂ ਜਿਵੇਂ ਗੱਲ ਕਰ ਰਿਹਾ ਸੀ ਕਿ ਤਾਕਤ ਦੇ ਨਸ਼ੇ ਵਿੱਚ ਅਸੀਂ ਕੀ ਕੁਛ ਕਰਦੇ ਹਾਂ। ਕਈ ਵਾਰੀ ਅਸੀਂ ਕਿਸੇ ਸਮਾਗਮ, ਪ੍ਰੋਗਰਾਮ, ਵਿਆਹ ਸ਼ਾਦੀਆਂ, ਪਾਰਟੀਆਂ 'ਤੇ ਜਾਂਦੇ ਹਾਂ ਅਤੇ ਕਈ ਖਾਸ ਬੰਦੇ ਹੁੰਦੇ ਆ, ਉਹਨਾਂ ਦਾ ਰੋਹਬ ਉਸ ਵੇਲੇ ਉੱਥੇ, ਜੇ ਮੰਨ ਲਓ ਅਸੀਂ ਵਿਆਹ 'ਚ ਜਾਂਦੇ ਹਾਂ ਅਤੇ ਬਹਿਰਿਆਂ 'ਤੇ ਬੜਾ ਚੱਲਦਾ। ਇੱਕ ਆਦਮੀ ਇੱਦਾਂ ਹੀ ਜੋ ਆਪਣੇ ਆਪ ਨੂੰ ਬੜਾ ਵੱਡਾ ਆਦਮੀ ਸਮਝਦਾ ਸੀ, ਤਾਕਤ ਦਾ ਨਸ਼ਾ ਪੂਰਾ ਸੀਗਾ, ਉਹ ਕਹਿੰਦਾ ਵੀ ਤੰਦੂਰੀ ਮੁਰਗਾ ਬਹੁਤ ਸਵਾਦ ਆ, ਤੂੰ ਹੋਰ ਲੈ ਆ। ਕਹਿੰਦਾ ਜਨਾਬ ਮੈਨੂੰ ਹੁਕਮ ਹੋਇਆ ਵੀ ਹੋਰ ਨਹੀਂ ਮਿਲ ਸਕਦਾ, ਇੱਕ ਬੰਦੇ ਨੂੰ ਇੱਕ ਪਲੇਟ 'ਚ ਇੱਕ ਹੀ ਦੇਣਾ ਆ। ਉਹ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ, ਮੈਂ ਇੱਥੋਂ ਦਾ ਮੁੱਖ ਮਹਿਮਾਨ ਹਾਂ। ਕਹਿੰਦਾ ਵੀ ਫਿਰ ਤੁਹਾਨੂੰ ਵੀ ਨਹੀਂ ਪਤਾ ਮੈਂ ਕੌਣ ਆ, ਮੈਂ ਰਸੋਈ 'ਚ ਚਿਕਨ ਦਾ ਹੀ ਨਿਗਰਾਨ ਹਾਂ। ਅਤੇ ਗੱਲ ਇਹ ਇੱਥੋਂ ਤੱਕ ਪਹੁੰਚ ਗਈ ਕਿ ਹੱਥਾਂ ਪੈਣਾ ਤੂੰ ਤੂੰ ਮਹਿਮਾ ਹੋ ਗਈ। ਉਹ ਬੰਦਾ ਬਹਿਰੇ ਨਾਲ ਲੜ ਕੇ ਆਪਣੇ ਆਏ ਹੋਏ ਸੱਜਣਾ, ਜਿਹੜੇ ਕਿ ਉੱਥੇ ਕਹਿ ਲਓ ਵੀ ਜਿਹਨੇ ਪ੍ਰਾਹੁਣੇ ਸੀ, ਜਿਨ੍ਹਾਂ ਨੂੰ ਸੱਦਿਆ ਸੀ, ਉਹਨਾਂ ਨੂੰ ਬੁਰਾ ਭਲਾ ਕਹਿੰਦਾ ਹੋਇਆ ਬਾਹਰ ਚਲਾ ਗਿਆ। ਸਮਾਜ ਵਿੱਚ ਇਹ ਜਿਹੜੀ ਅਹੁਦੇਦਾਰੀ ਹੈ, ਇਹ ਜਿਹੜੀ ਹੈਂਕੜ ਆ, ਇਹਨੂੰ ਕੱਢਣ ਦਾ ਕੀ ਤਰੀਕਾ ਚਾਹੀਦਾ, ਇਹਦਾ ਹੁਣ ਮੈਨੂੰ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੈਗਾ। ਪਰ ਸਵਾਲ ਇਹ ਹੈ ਵੀ ਸਾਡੇ ਕੋਲੋਂ ਮਸਲੇ ਬਹੁਤ ਹੁੰਦੇ ਆ, ਪਰ ਇਹਨਾਂ ਮਸਲਿਆਂ ਦਾ ਵੀ ਜੇ ਅਸੀਂ ਗੱਲ ਕਰਦੇ ਕਰਦੇ ਅਤੇ ਜ਼ਿੰਦਗੀ ਦਾ ਆਖਰੀ ਪੜਾਅ 'ਤੇ ਪਹੁੰਚ ਜਾਈਏ ਤਾਂ ਫਿਰ ਸ਼ਾਇਦ ਸਾਨੂੰ ਕੁਛ ਮਸਲਾ ਹੱਲ ਨਜ਼ਰ ਆਉਂਦਾ ਨਹੀਂ ਆਉਂਦਾ। ਗੀਤ ਸੁਣਦੇ ਹਾਂ, ਗੀਤ ਪੁਰਾਣਾ ਆ ਮੈਡਮ ਨੂਰਜਹਾਂ ਦਾ, ਪਰ ਗੀਤ ਸਾਨੂੰ ਇਹ ਸੋਚਣ ਨੂੰ ਕੁਛ ਨਾ ਕੁਛ ਮਜਬੂਰ ਜ਼ਰੂਰ ਕਰਦਾ। ਪੁਰਾਣੇ ਗੀਤ ਨੂੰ ਨਵੇਂ ਅੰਦਾਜ਼ ਵਿੱਚ, ਕੈਸ਼ਫ ਅਲੀ ਬੱਬਰ, ਕੀ ਦਮ ਦਾ ਭਰੋਸਾ।

ਇਸ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਪੁਰਾਣੇ ਗੀਤ ਨੂੰ ਬਿਲਕੁਲ ਨਵੇਂ ਅੰਦਾਜ਼ ਦੇ ਵਿੱਚ ਅਸੀਂ ਸੁਣਿਆ। ਗੀਤ ਜੋ ਸਾਡੀ ਰਹਿਨੁਮਾਈ ਕਰਦੇ ਰਹੇ ਨੇ। ਪ੍ਰੋਗਰਾਮ ਦੇ ਤੀਜੇ ਸੈਗਮੈਂਟ ਦੇ ਵਿੱਚ ਅਸੀਂ ਅੱਜ ਬਲੈਂਡਡ ਮਿਊਜ਼ਿਕ ਦੀ ਗੱਲ ਕਰਦੇ ਹਾਂ, ਉਹ ਮਿਊਜ਼ਿਕ, ਉਹ ਸੰਗੀਤ ਜੋ ਸਮੇਂ ਦੇ ਨਾਲ ਬਦਲ ਰਿਹਾ। ਮੈਨੂੰ ਹਮੇਸ਼ਾ ਹੀ ਬਲੈਂਡਡ ਮਿਊਜ਼ਿਕ ਨੇ ਬੜਾ ਖਾਸ ਤੌਰ 'ਤੇ ਨਵੀਆਂ ਚੀਜ਼ਾਂ ਨੇ ਬਹੁਤ ਆਕਰਸ਼ਿਤ ਕੀਤਾ। ਉਹਦੇ ਵਿੱਚ ਕਈ ਕਾਰਨ ਹੋ ਸਕਦੇ ਆ। ਉਹ ਕਾਰਨ ਸਾਨੂੰ ਆਪਣੇ ਆਲੇ ਦੁਆਲੇ 'ਚ ਇੱਕ ਨਵੀਂ ਤਵਾਪਨ, ਨਵੀਂ ਲੀਹ ਪਾਉਣ ਦੀ ਗੱਲ ਕਰਦੇ ਆ। ਨਵੇਂ ਪੂਰਨੇ ਪਾਉਣੇ ਔਖੇ ਤਾਂ ਹੁੰਦੇ ਆ, ਪਰ ਅਸੀਂ ਲੰਮਾ ਸਮਾਂ ਤੱਕ ਉਹਨਾਂ ਨਾਲ ਵੱਖ ਵੱਖਰੇ ਅੰਦਾਜ਼ ਦੇ ਵਿੱਚ ਜੀ ਸਕਦੇ ਹਾਂ। ਸਿਨੇਮੇ ਦੀ ਗੱਲ ਮੈਂ ਕੁਛ ਸਮਾਂ ਪਹਿਲਾਂ ਕੀਤੀ, ਕਲਾ ਦੀ ਗੱਲ ਕਰਨ ਤੋਂ ਬਾਅਦ ਜਦੋਂ ਅਸੀਂ ਪਿੱਛੇ ਮਾਰਦੇ ਹਾਂ, ਮੈਂ ਇੱਥੇ ਅਕਸਰ ਕਿਤਾਬ 40 ਦਿਨ ਦਾ ਪਾਠ ਕਰਦਾ। 40 ਦਿਨ ਦੀ ਫਿਲਮ ਵੀ ਆ ਰਹੀ ਹੈ, ਅਤੇ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਇੱਕ ਬਹੁਤ ਔਖਾ ਅਤੇ ਜ਼ੋਖਮ ਭਰਿਆ ਕੰਮ ਹੁੰਦਾ ਹੈ। ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਪਿੱਛੇ ਮੁੜ ਕੇ ਵੇਖੀਏ ਤਾਂ ਇੱਕ 2-3 ਪੀੜ੍ਹੀਆਂ ਨੂੰ ਨਾਲ ਜੋੜਨ ਦੀ ਗੱਲ ਹੋਵੇਗੀ। ਇੱਕ ਦਾਦੇ, ਜਿਵੇਂ ਮੈਂ ਅਕਸਰ ਗੱਲ ਕਰਦਾ ਸੀ, ਬਾਬਾ ਅਤੇ ਉਸ ਦੇ ਨਾਲ ਇੱਕ ਮੁੰਡਾ ਜੋ ਉਹਦੇ ਪਿੰਡੋਂ ਤੁਰਦਾ ਹੈ, ਉਹਦੀ ਕਹਾਣੀ ਹੈ। ਅਤੇ ਅਸੀਂ ਉਹਨਾਂ ਦਿਨਾਂ ਦੇ ਵਿੱਚ, ਉਹ ਪੁਰਾਣੀ ਗੱਲ ਕਰਦਾ ਹੈ, ਵੰਡ ਦੀ ਗੱਲ ਕਰਦਾ, 47 ਦੀ ਗੱਲ ਕਰਦਾ, 84 ਵਿੱਚ ਹੋਇਆ ਸਾਡੇ ਨਾਲ ਉਹਦੀ ਗੱਲ ਕਰਦਾ, ਪਿਛਲੇ ਜ਼ਖਮ ਭੁੱਲ ਗਏ ਨਵਿਆਂ ਦੇ ਪਾਉਣ ਦੀ ਤਿਆਰੀ ਦੀ ਗੱਲ ਕਰਦਾ। ਅਤੇ ਇਹ ਸ਼ਾਇਦ ਸਾਡੀ ਜ਼ਿੰਦਗੀ ਦੀ ਸੱਚਾਈ ਵੀ ਹੈ। ਬੀਤੇ ਤੋਂ ਮੈਂ ਦੇਖ ਇਹ ਸੋ ਮੇਰਾ ਆਪਣਾ ਨਜ਼ਰੀਆ ਹੈ ਕਿ ਸਾਨੂੰ ਇਤਿਹਾਸ ਨੂੰ ਪਹਿਲਾਂ ਆਪਣੀਆਂ ਕਮਜ਼ੋਰੀਆਂ ਜ਼ਰੂਰ ਦੇਖਣੀਆਂ ਚਾਹੀਦੀਆਂ। ਸਿਆਣਪ ਇਹ ਹੁੰਦੀ ਹੈ ਕਿ ਆਪਣੀਆਂ ਕਮਜ਼ੋਰੀਆਂ ਅਤੇ ਦੁਸ਼ਮਣ ਦੀ ਤਾਕਤ ਵੇਖੀ ਜਾਵੇ, ਅਤੇ ਤਾਂ ਤੁਸੀਂ ਇੱਕ ਲੜੀਬੰਦ ਤੌਰ ਤਰੀਕੇ ਦੇ ਨਾਲ ਗੱਲਬਾਤ ਨੂੰ ਅੱਗੇ ਵੇਖ ਸਕਦੇ ਹਾਂ। ਪਰ ਅਸੀਂ ਅਕਸਰ ਆਪਣੀ ਬਹਾਦਰੀ ਦੇ ਕਿੱਸੇ 'ਤੇ ਗੱਲ ਕਰਦੇ ਹਾਂ, ਪਰ ਅਸੀਂ ਇਹ ਵੀ ਨਾਲ ਦੇਖਦੇ ਹਾਂ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਪੰਜਾਬ ਨਾਲ ਬਹੁਤ ਧੱਕਾ ਹੁੰਦਾ ਰਿਹਾ। ਪੰਜਾਬ ਦੇ ਨਾਲ ਧੱਕਾ ਕਿਉਂ ਹੁੰਦਾ, ਕਿਸ ਕਰਕੇ ਹੁੰਦਾ, ਇਸ ਦੀਆਂ ਗੱਲਾਂ ਬਾਤਾਂ ਵੀ ਅਕਸਰ ਮੀਡੀਆ ਦੇ ਵਿੱਚ ਵੱਖ ਵੱਖ ਤੌਰ ਤਰੀਕੇ ਨਾਲ ਹੁੰਦੀਆਂ ਰਹੀਆਂ। ਇੱਕ ਕਹਾਣੀ ਦੀ ਗੱਲਬਾਤ ਛੋਟੀ ਜਿਹੀ, ਇਸ ਕਰਕੇ ਕਿ ਅਸੀਂ ਆਪਣੀ ਮਿੱਟੀ ਨੂੰ ਪਿਆਰ ਕਰਦੇ ਹਾਂ। ਸਾਡੇ ਬਾਬਿਆਂ ਦਾਦਿਆਂ ਨੇ 47 ਵਿੱਚ ਇਸ ਮਿੱਟੀ ਨੂੰ ਆਪਣਾ ਪਸੀਨੇ ਨਹੀਂ, ਆਪਣੇ ਖੂਨ ਨਾਲ ਸਿੰਜਿਆ। ਅਸੀਂ ਆਪਣੀਆਂ

ਆਦਿ ਭੋਏ ਜ਼ਮੀਨ ਜਾਇਦਾਦਾਂ ਛੱਡ ਕੇ ਇੱਕ ਮੁਲਕ ਵਿੱਚ ਆਏ। ਉਸ ਮੁਲਕ ਵਿੱਚ ਆ ਕੇ ਸਾਡੇ ਲੀਡਰਾਂ ਨੇ, ਸਾਡੇ ਪੁਰਾਣੇ ਬਾਪੂਆਂ ਨੇ ਜੋ ਵਾਅਦੇ ਕੀਤੇ ਪੂਰੇ ਨਹੀਂ ਹੋਏ, ਸਾਨੂੰ ਜਰਾਇਮ ਪੇਸ਼ ਕੌਮ ਬਣਾ ਕੇ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ 70ਵੇਂ ਦਹਾਕੇ ਤੋਂ ਬਾਅਦ ਭਾਰਤ ਵਿੱਚ ਜਦੋਂ ਸੱਤਾ ਕੇਂਦਰੀਕਰਨ ਹੁੰਦੀ ਹੈ, ਐਮਰਜੈਂਸੀ ਦਾ ਵਿਰੋਧ ਹੁੰਦਾ ਅਤੇ ਸਿਆਸਤ ਦੇ ਨਿਕਲਦਿਆਂ ਹੋਇਆਂ ਅਸੀਂ ਜੂਨ 84 ਪਹੁੰਚਦੇ ਹਾਂ, ਅਤੇ ਉਸ ਤੋਂ ਬਾਅਦ ਜੋ ਹੁਣ ਤੱਕ ਦਾ ਵਰਤਾਰਾ ਹੁੰਦਾ ਰਿਹਾ ਉਹਦੇ ਵਿੱਚ ਲੱਗ ਰਿਹਾ ਕਿ ਜੇ ਇੱਕ ਫਿਲਮ ਵੀ ਬੈਨ ਕੀਤੀ ਜਾਂ ਕਰਵਾਈ ਜਾ ਸਕਦੀ ਹੈ ਤਾਂ ਫਿਰ ਜੰਗ ਅਜੇ ਜਾਰੀ ਹੈ। ਬਲੈਂਡਡ ਸੈਕਸ਼ਨ ਦੇ ਵਿੱਚ ਦਰਦ ਭਰੇ ਉਹ ਗੀਤ ਜੋ ਇਹਨਾਂ ਦਿਨਾਂ ਦੇ ਵਿੱਚ ਆਲੇ ਦੁਆਲੇ ਕਹਾਣੀਆਂ ਬਣ ਕੇ ਸਾਡੇ ਸਾਹਮਣੇ ਆ ਰਹੇ ਨੇ, ਉਹ ਗੀਤ ਜੋ ਵੱਖ ਵੱਖ ਰੂਪਾਂ 'ਚ ਬਣ ਕੇ ਸਾਡੇ ਸਾਹਮਣੇ ਆ ਰਹੇ ਨੇ। ਅਵਾਰਾ ਅੰਗਾਰਾ ਦਿਲ 'ਚ ਹੂਕ ਪਾਉਂਦਾ ਗੀਤ, ਫਿਲਮ ਸਾਊਥ ਦੱਖਣ ਭਾਰਤ ਦੀ ਫਿਲਮ ਵਰਗੀ ਹੈ, ਹਿੰਦੀ 'ਚ ਹੈ, ਗੀਤ ਵੀ ਹਿੰਦੀ 'ਚ ਹੈ, ਪਰ ਸਾਡੇ ਆਲੇ ਦੁਆਲੇ ਵਾਪਰ ਰਹੇ ਦਰਦ ਨੂੰ ਬਿਆਨ ਜ਼ਰੂਰ ਕਰਦਾ ਹੈ।

ਗੀਤ ਸਾਡੇ ਪਰਦੇਸੀ ਮਨਾਂ ਦੇ ਵਾਵ ਰੋਲਿਆਂ 'ਚ ਉੱਠਦੇ ਦਰਦ ਨੂੰ ਬਿਆਨ ਕਰਦਾ, ਤੇਰੇ ਇਸ਼ਕ ਮੈਂ ਏ ਆਰ ਰਹਿਮਾਨ ਦਾ ਮਿਊਜ਼ਿਕ ਅਵਾਰ ਅੰਗਾਰਾ। ਪੰਜਾਬੀ ਗੀਤਾਂ ਨੇ ਜਿੱਥੇ ਜਿੱਥੇ ਪੰਜਾਬੀ ਗਏ ਉੱਥੇ ਉੱਥੇ ਉਹਨਾਂ ਨੇ ਆਪਣੇ ਨਾਲ ਦਾ ਸੰਗੀਤ ਵੀ ਮਿਕਸ ਕੀਤਾ। ਬਹੁਤ ਸਾਰੇ ਗੀਤ ਵੱਖ ਵੱਖ ਬੋਲੀਆਂ ਦੇ ਵਿੱਚ ਮਿਕਸ ਹੋ ਕੇ ਸਾਡੇ ਸਾਹਮਣੇ ਆ ਰਹੇ ਨੇ। ਬਲੈਂਡਡ ਰੈਪ ਮਿਊਜ਼ਿਕ ਨੇ ਇੱਕ ਨਵੇਂ ਤਰ੍ਹਾਂ ਦਾ ਲੀ ਪੰਜਾਬੀ ਸੰਗੀਤ ਵਿੱਚ ਪਾਈ। ਫੋਕ ਅਤੇ ਪੋਪ ਕਲਚਰ ਵੱਖਰੇਵਿਆਂ ਵਿੱਚ ਆਉਂਦਾ ਰਿਹਾ। ਸਮਾਜ ਵਿੱਚ ਬਹੁਤ ਸਾਰੇ ਲੋਕ ਇੰਨੀ ਛੇਤੀ ਨਵੀਂ ਚੀਜ਼ ਨੂੰ ਹਜ਼ਮ ਨਹੀਂ ਕਰਦੇ, ਪਰ ਜਦੋਂ ਸੰਗੀਤ, ਜਦੋਂ ਗੀਤ, ਜਦੋਂ ਕਲਾ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਬਹੁਤ ਸਾਰੀਆਂ ਗੱਲਾਂ ਨੂੰ ਸਾਨੂੰ ਇਗਨੋਰ ਕਰਨਾ ਵੀ ਔਖਾ ਹੋ ਜਾਂਦਾ ਹੈ। ਅਕਸਰ ਬਲੈਂਡਡ ਮਿਊਜ਼ਿਕ ਦੇ ਖਿਲਾਫ ਬਹੁਤ ਸਾਰੇ ਲੋਕ ਇਹ ਕਹਾਣੀਆਂ ਕਰਦੇ ਰਹੇ, ਇਹ ਸੰਗੀਤ ਨਹੀਂ ਸ਼ੋਰ ਹੈ। ਖਾਸ ਤੌਰ 'ਤੇ ਜਦੋਂ ਨਵੇਂ ਨਵੇਂ ਗੀਤ ਡਿਸਕੋ ਦੇ ਰੂਪ ਵਿੱਚ ਆਏ, ਡਿਸਕੋ ਦੀਵਾਨੇ ਔਰ ਫਿਲਮਾਂ ਦੇ ਰਾਹੀਂ ਇਹ ਗੀਤ ਲੋਕਾਂ ਵਿੱਚ ਆਏ ਤਾਂ ਬਹੁਤਿਆਂ ਨੂੰ ਇਹ ਲੱਗਣ ਲੱਗ ਪਿਆ ਕਿ ਸ਼ਾਇਦ ਫਿਲਮ ਰੌਲਾ ਗੌਲਾ ਅਤੇ ਇਹੋ ਜਿਹੀ ਗੱਲਾਂ ਬਾਤਾਂ ਕਰਨ ਦਾ ਹੀ ਇੱਕ ਜ਼ਮਾਨਾ ਆ, ਜਦਕਿ ਇਹੋ ਜਿਹੀ ਗੱਲ ਕੋਈ ਨਹੀਂ ਸੀ। ਫਿਲਮਾਂ ਆਪਣੇ ਵੱਖ ਵੱਖ ਅੰਦਾਜ਼ ਦੇ ਵਿੱਚ ਵੱਖ ਵੱਖ ਤੌਰ ਤਰੀਕੇ ਨਾਲ ਵੀ ਆਉਂਦੀਆਂ ਰਹੀਆਂ, ਗੀਤ ਵੀ ਬਦਲਦਾ ਰਿਹਾ। ਅਜੋਕੇ ਯੁੱਗ ਵਿੱਚ ਪੁਰਾਣੇ ਗੀਤਾਂ ਨੂੰ ਲੈ ਕੇ ਨਵਾਂ ਰੰਗ ਰੂਪ ਦੇਣਾ ਕੋਈ ਬਹੁਤਾ ਨਹੀਂ, ਪਰ ਬੜੇ ਚੰਗੇ ਚੰਗੇ ਰੂਪ ਸਾਡੇ ਸਾਹਮਣੇ ਆ ਰਹੇ ਆ। ਕੋਈ ਹੈਰਾਨੀ ਨਹੀਂ ਹੋਵੇਗੀ ਕਿ ਹੁਣ ਆਉਂਦੇ ਸਮੇਂ ਦੇ ਵਿੱਚ AI ਦੇ ਨਾਲ ਬਹੁਤ ਸਾਰਾ ਮਿਊਜ਼ਿਕ ਜਿਹੜਾ ਬਿਲਕੁਲ ਨਵਾਂ ਸਮਾਂ ਲੈ ਕੇ ਆਵੇਗਾ। ਮੈਂ ਇੱਕ ਪ੍ਰੋਗਰਾਮ ਜਿਹਦੇ ਵਿੱਚ ਅੱਜ ਕੱਲ੍ਹ ਅਤੇ ਗੀਤ ਦੇ ਤੌਰ ਤਰੀਕੇ ਚੱਲ ਰਹੇ ਆ ਜਿਹਦੇ ਵਿੱਚ ਬਣਾਉਟੀ ਬੁੱਧੀ ਦੇ ਰਾਹੀਂ ਅਸੀਂ ਕੀ ਨਵੀਆਂ ਸੰਭਾਵਨਾਵਾਂ ਦੇਖ ਸਕਦੇ ਹਾਂ, ਉਹਦੇ ਵਿੱਚ ਵੀ ਅਸੀਂ ਨਵੇਂ ਨਵੇਂ ਰੂਪ ਤੁਹਾਨੂੰ ਵਿਖਾ ਸਕਦੇ ਹਾਂ। ਮੇਰੇ ਕੁਛ ਕੋਲੋਂ ਕੁਛ ਬੀਟਸ ਜਿਹੜੀਆਂ ਕਿ ਕੁਛ ਧੁਣਾਂ ਜਿਹੜੀਆਂ ਕਿ ਮੈਂ ਖਾਸ ਤੌਰ 'ਤੇ ਕਈ ਵਾਰੀ ਇੱਥੇ ਵਰਤਦਾ ਵੀ ਹਾਂ, ਉਹ ਵੀ ਕਈ ਵਾਰੀ ਬਣਾਉਟੀ ਬੁੱਧੀ ਰਾਹੀਂ ਬਣੀਆਂ ਹੁੰਦੀਆਂ ਨੇ। ਜਿਵੇਂ ਤੁਸੀਂ ਸੁਣ ਸਕਦੇ ਹੋ ਕਿ ਇੱਕ ਧੁਣ ਜਿਹੜੀ ਕਿ ਮੈਂ ਅਕਸਰ ਜੇ ਤੁਹਾਡੇ ਨਾਲ ਹੁਣ ਸਾਂਝੀ ਕਰਾਂ ਅਤੇ ਤੁਸੀਂ ਉਹਦੇ 'ਚ ਸੁਣੋਗੇ ਕਿ ਉਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨੇ ਉਹ ਅਸੀਂ ਇੱਥੇ ਬੀਟ ਦੇ ਵਿੱਚ ਕਿਵੇਂ ਦੇਖਦੇ ਹਾਂ।

ਇਹ ਜਿਹੜੀ ਬੀਟ ਸੀ ਇਹਦੇ 'ਚ ਮੈਂ ਕੋਈ ਵੀ ਬੀਟ ਕੋਈ ਵੀ ਸੰਗੀਤ ਸਾਜ ਯੂਜ਼ ਨਹੀਂ ਕੀਤਾ। ਇਹ ਬਨੌਟੀ ਬਿੱਧੂ ਨੇ ਬੜੀ ਬਣੀ ਹੋਈ ਇੱਕ ਬੀਟ ਸੀ ਜਿਹੜੀ ਕਿ ਤੁਸੀਂ ਸੁਣੀ ਔਰ ਇੱਥੇ ਅਕਸਰ ਪ੍ਰੋਗਰਾਮਾਂ ਦੇ ਵਿੱਚ ਵੱਜਦੀ ਹੈ। ਸੋ ਸੰਗੀਤ ਬਦਲ ਰਿਹਾ, ਸੰਗੀਤ ਦੇ ਨਾਲ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸਾਡਾ ਸੰਗੀਤ ਸਾਡੀ ਦੁਨੀਆ ਆਉਂਦੇ ਸਾਲ ਵੀ ਬਦਲੇਗੀ ਜਾਂ ਅਸੀਂ ਨਵੇਂ ਰੰਗ ਰੂਪ ਨਹੀਂ ਕਰ ਸਕਦੇ। ਆ ਵੀ ਸੰਗੀਤ ਵੱਖ ਵੱਖ ਰੂਪੀ ਵਿੱਚ ਤੁਹਾਡੇ ਸਾਹਮਣੇ ਆਉਂਦਾ ਹੈ।